best of best, saddle with some.

కర్మ

پر سا

I'm still

ask

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮੈਂ

ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ।

ਸਾਚੁ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ

ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ।

ਕੋ ਪੜ ਹੈ ਬਹੁ ਸਿਮਰਤ ਸਵਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇਵਡ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹ ਚਲ ਕਰਤਾ ਸੋਈ ਤੂੰ ਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੂੰ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੂੰ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ

ਯੁਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਹਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਗਾਵਹੁ ਹਰੀ ਕੇਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹਿਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹਾਉ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਾਸੁ ਕੀਤੇ ਕਾਲ ਕੰਟੁਕ ਮਾਰਿਆ।

ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ।

ਅਖ ਉਰ ਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੂ ਸਲੋਕ ਮਹੱਲਾ।

ਨਾਲ ਮਨਹੁ ਨ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮ

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚੁਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ।

ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲ

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਗੁਰਗੱਦੀ ਤੇ ਵਿਰਾਜਮਾਨ ਦਸਾਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ। ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਲੈ ਕੇ ਖੁੱਲ੍ਹੇ ਦਰਸ਼ਨ ਦੀ ਦਰ ਬਖਸ਼ ਰਹੇ ਹੋ ਮਹਾਰਾਜ। ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਸ਼ਾਮਾਂ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਦੇ ਵਿੱਚ ਮਹਾਰਾਜ ਜੀ ਸੰਗਤੀ ਰੂਪ ਵਿੱਚ ਆਪ ਜੀ ਦੀਆਂ ਸੰਗਤਾਂ ਨੇ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ ਮਹਾਰਾਜ ਜੀ। ਸੰਧਿਆ ਵੇਲਾ ਜਾਣਦੇ ਹੋਏ ਮਹਾਰਾਜ ਜੀ ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ। ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ ਸਿਦਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਸੰਗਤਾਂ ਨੇ ਮਹਾਰਾਜ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮਾਂ ਦੇ ਦੀਵਾਨ ਤੱਕ ਮਹਾਰਾਜ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੀਆਂ ਹਾਜ਼ਰੀਆਂ ਭਰੀਆਂ, ਮਹਾਰਾਜ ਜੀ ਤਿਨ੍ਹਾਂ ਦੀ ਅਰਦਾਸ ਗੁਰਮਤ ਅਨੁਸਾਰ ਸਭਨਾਂ ਦੀਆਂ ਭਾਵਨਾਵਾਂ ਸੰਪੂਰਨ ਕਰਨੀਆਂ। ਸਤਿਗੁਰੂ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ ਤਿਨ੍ਹਾਂ ਦੀ ਅਰਦਾਸ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਮਹਾਰਾਜ ਜੀ, ਨਾਮ ਦਾ ਪ੍ਰਗਾਸ ਦੁੱਖਾਂ ਦਾ ਨਾਸ਼ ਕਰਨਾ, ਬੱਚਿਆਂ ਨੂੰ ਤੰਦਰੁਸਤੀ ਮਹਾਰਾਜ, ਵਿਦਿਆ ਦਾ ਦਾਨ, ਗੁਰਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਸਤ ਸੰਗਤ ਦੇ ਨਾਲ ਅਰਦਾਸ ਲੈਣਾ ਮਹਾਰਾਜ ਜੀ, ਦਰ ਘਰ ਦੇ ਟਹਿਲੀਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ ਮਹਾਰਾਜ ਜੀ। ਸ਼ੁਕਰ ਹੈ ਪਾਤਸ਼ਾਹ ਜੀ ਚਾਰ ਪੈਰ ਦਿਨ ਸੁੱਖ ਦਾ ਬਤੀਤ ਕੀਤਾ, ਆਈ ਚਾਰ ਪੈਰ ਰਹਿਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣੀ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਯੋਗ ਹੋ ਗਏ ਮਹਾਰਾਜ ਜੀ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਾਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਤਿਗੁਰੂ ਜੀ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸੇਈ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ

برے بھلے ہم تارے ستنام سری واہ گرو صاحب جی

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਸੰਧਿਆ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਵਾ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਘਰ ਆ ਕਰਕੇ ਹਾਜ਼ਰੀਆਂ ਭਰੀਆਂ ਨੇ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸੋ ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਆਰਤੀ ਕੀਰਤਨ ਹੋਵੇਗਾ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਆਪ ਜੀਆਂ ਨੂੰ ਆਰਤੀ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਉਪਰੰਤ ਕਥਾ ਹੋਵੇਗੀ, ਫਿਰ ਕੀਰਤਨ ਦਾ ਦਰਬਾਰ ਸਜੇਗਾ। ਆਪ ਜੀਆਂ ਨੇ ਕਿਰਪਾਲਤਾ ਕਰਕੇ ਇਕਾਗਰਤਾ ਸਤਿਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਬੈਠੀ ਬੈਠੀ ਆ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਜ ਕੁਚੱਜੀ ਮਾਵਨ ਡੋਸੜੇ ਹਾਂ ਕਿਉਂ ਸਹੁ ਰਾਵਣ ਜਾਉ ਜੀਓ ਇੱਕ ਦੋ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਉ ਜੀਓ ਜਿੰਨੀ ਸਖੀ ਸਹੁਰਾਵੇ ਆ ਸੇ ਅੰਬੀ ਰਾਵੜੀ ਇਹ ਜੀਓ ਸੇ ਗੁਣ ਮੰਜਨ ਆਵਣੀ ਹੋਂ ਕਹਿ ਜੀ ਦੋਸਤ ਰਹੋ ਜੀਓ ਕਿਆ ਗੁਣ ਤੇਰੇ ਵਿਥਰਾ ਕਿਆ ਕਿਆ ਘਿਣਾ ਤੇਰਾ ਨਾਉ ਜੀਓ ਇੱਕ ਤੇ ਟੋਲਣਾ ਅੰਬੜਾ ਹੋਂ ਸਦ ਕੁਰਬਾਣੇ ਤੇਰੇ ਜਾਓ ਜੀਓ ਸੋਨਾ ਰੁਪਾ ਰੰਗਲਾ ਮੋਤੀ ਤੇ ਮਾਣਕ ਜੀਓ ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿਤ ਜੀਓ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ ਹੋਂ ਇੰਨੀ ਟੋਲੀ ਭੁੱਲੀਅਸ ਤਿਸ ਕੰਤਨਾ ਬੈਠੀ ਪਾਸ ਜੀਓ ਅੰਬਰ ਕੂੰਜਾਂ ਕੁਰਲੀਆਂ ਬੱਗ ਬੈਠੇ ਆਏ ਸਾ ਧਨ ਚੱਲੀ ਸਹੁਰੇ ਕਿਆ ਮੋਹ ਦੇਸੀ ਅੱਗੇ ਜਾਏ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀ ਆਸ ਜੀਓ ਤੈਂ ਸਹਿ ਨਾਲੋਂ ਮੁਤੀਅਸ ਦੁੱਖਾਂ ਕੋ ਤੁਰੀ ਆਸ ਜੀਓ ਤੁਤ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧਨੀ ਜਾਨ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

ਤੱਕ ਲਿਖਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੇ ਸਾਜੀ ਨਿਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਅਤਿ ਸਤਿਕਾਰਯੋਗ ਗੁਰਮੁਖ ਪਿਆਰਿਆਂ ਕੋਲੋਂ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਸਤਿਗੁਰ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਤਿਗੁਰ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਵਿੱਚ ਸਤਿਗੁਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਜੋ ਜਪ ਨਿਸ਼ਾਨ ਅਕਾਲ ਪੁਰਖ ਕਾ ਉਸ ਦੀ ਤੁਸ ਬੁੱਧੀ ਨਾਲ ਵਿਚਾਰ ਸਤਿਗੁਰ ਜੀ ਕਿਰਪਾ ਕਰਕੇ ਕਰਾਉਣ, ਜੋ ਜਪ ਤੋਂ ਅੱਜ ਦੀ ਵਿਚਾਰ ਸ਼ੁਰੂ ਹੁੰਦੀ ਹੈ। ਸਤਿਗੁਰ ਸਾਹਿਬ ਜੀ ਨੇ ਜਪ ਨੂੰ ਦੋ ਵਾਰੀ ਡੰਡੀਆਂ ਚ ਬੰਦ ਕੀਤਾ, ਅੱਗੇ ਵੀ ਡੰਡੀ ਲਾਈ ਹੈ ਤੇ ਪਿੱਛੇ ਵੀ ਡੰਡੀਆਂ ਲਾਈਆਂ ਨੇ। ਜਦੋਂ ਕਿਸੇ ਫੁਰਮਾਨ ਦੇ ਵਿੱਚ ਰਹਾਓ ਆਏਗਾ ਨਾ ਤੇ ਉਹਦੇ ਰਹਾਓ ਦੇ ਪਿੱਛੇ ਵੀ ਡੰਡੀਆਂ ਹੋਣਗੀਆਂ। ਉਸ ਦਾ ਮਤਲਬ ਹੁੰਦਾ ਹੈ ਕਿ ਉਸ ਫੁਰਮਾਨ ਦਾ ਜਿਹੜਾ ਤੁਰਾ ਹੈ ਨਾ, ਕੇਂਦਰ ਹੈ, ਸੈਂਟਰ ਹੈ, ਉਹ ਰਹਾਓ ਵਾਲੀ ਪੰਕਤੀ ਹੈ। ਜਿੱਥੇ ਜਪ ਇਸ ਬਾਣੀ ਦਾ ਨਾਂ ਹੈ ਉੱਥੇ ਜਪ ਜਿਹੜਾ ਹੈ ਉਹ ਸਾਰੀ ਬਾਣੀ ਦਾ ਤੁਰਾ ਹੈ। ਬਾਣੀ ਦਾ ਨਾਮ ਜਪ ਹੈ ਜੀ, ਅਸੀਂ ਸਤਿਕਾਰ ਵਾਸਤੇ ਲਾਉਂਦੇ ਹਾਂ, ਸਾਹਿਬ ਵੀ ਅਸੀਂ ਸਤਿਕਾਰ ਵਾਸਤੇ ਕਹਿੰਦੇ ਹਾਂ ਜਪ ਜੀ ਸਾਹਿਬ। ਜਪਣ ਤੋਂ ਭਾਵ ਹੈ ਕਿ ਇਹ ਜਪਣ ਯੋਗ ਹੈ। ਤਿੰਨ ਤਰ੍ਹਾਂ ਦੇ ਨਾਲ ਸਾਡੇ ਕੋਲ ਨਾਮ ਹੈ, ਇਸ ਤੋਂ ਭਾਵ ਹੈ ਕਿ ਅਸੀਂ ਤਿੰਨਾਂ ਤਰ੍ਹਾਂ ਦਾ ਨਾਮ ਜਪ ਸਕਦੇ ਹਾਂ। ਇੱਕ ਨਾਮ ਸਾਡੇ ਕੋਲ ਵਾਹਿਗੁਰੂ ਹੈ, ਵਾਹਿਗੁਰੂ ਪੁੰਨ ਮੰਤਰ ਹੈ ਜਾਪ, ਕਿ ਅਸੀਂ

ਗੁਰਬਾਣੀ ਵਿਆਕਰਨ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਗੁਰਬਾਣੀ ਦੇ ਵਿਚਾਰ ਨੂੰ ਸਮਝਣ ਵਾਸਤੇ। ਸਾਡੇ ਘਰ ਵਿੱਚ ਗੁਰਮੰਤਰ ਜਪਣ ਵਾਸਤੇ ਹੈ। ਹੋ ਸਕਦਾ ਹੈ ਕਿ ਕੁਛ ਵੀਰ ਨਾ ਸਹਿਮਤ ਹੋਣ ਵੀ ਵਾਹਿਗੁਰੂ ਵਾਹਿਗੁਰੂ ਨਹੀਂ ਜਪਣਾ, ਉਹਨਾਂ ਦੇ ਵਿਚਾਰ ਹੈ। ਕਈਆਂ ਨੇ ਇਹ ਆਖਿਆ ਵੀ ਜਪ ਜਿਹੜਾ ਹੈ ਨਾ ਸਮਝਣਾ ਹੈ। ਉਹਨਾਂ ਨੇ ਇੱਕ ਪੰਕਤੀ ਦਿੱਤੀ, ਨਾਲ ਪ੍ਰਮਾਣ ਲਾਇਆ ਵੀ ਐਸਾ ਗਿਆਨ ਜਪੋ ਮਨ ਮੇਰੇ। ਉਹਨਾਂ ਨੇ ਕਿਹਾ ਦੇਖੋ ਗੁਰੂ ਕੀ ਬਾਣੀ ਚ ਫਰਮਾਇਆ ਹੈ ਵੀ ਗਿਆਨ ਜਪੋ। ਕਹਿੰਦੇ ਗਿਆਨ ਜਪਣਾ ਥੋੜਾ, ਹੁਣ ਸਮਝ ਜਪੋ ਦਾ ਅਰਥ ਹੋ ਗਿਆ ਸਮਝਣਾ। ਲੇਕਿਨ ਸਤਿਗੁਰ ਸਾਹਿਬ ਜੀ ਨੇ ਗੁਰਬਾਣੀ ਚ ਇੱਕ ਨਿਯਮ ਰੱਖਿਆ ਹੈ, ਜਿੱਥੇ ਇਹ ਪੰਕਤੀ ਆਏਗੀ ਨਾ ਐਸਾ ਗਿਆਨ ਜਪੋ ਮਨ ਮੇਰੇ, ਉੱਥੇ ਗਿਆਨ ਦੇ ਨੰਨੇ ਨੂੰ ਔਂਕੜ ਆਏਗਾ। ਬਹੁਤ ਧਿਆਨ ਦਿਓ ਜੀ, ਜਦੋਂ ਨੰਨੇ ਨੂੰ ਔਂਕੜ ਆ ਗਿਆ ਨਾ ਇਸ ਤਰ੍ਹਾਂ ਉੱਥੇ ਰੁਕਣਾ ਪਏਗਾ, ਤੇ ਉਹਦਾ ਅਰਥ ਇਹ ਬਣ ਜਾਣਾ ਕਿ ਐਸਾ ਗਿਆਨ ਹੋਵੇ, ਭਾਵ ਗਿਆਨ ਸਮਝਣਾ ਨਹੀਂ, ਜਪੋ ਮਨ ਮੇਰੇ, ਮਨ ਤੂੰ ਜਪਣ ਵਾਲਾ ਹੋ ਜਾਵੇ। ਸਤਿਗੁਰਾਂ ਦੀ ਅਲਾਹੀ ਬਾਣੀ ਚ ਦੂਜਾ ਪ੍ਰਮਾਣ, ਐਸਾ ਗਿਆਨ ਕਥੇ ਬਣਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨਾਰੀ। ਇੱਥੇ ਗਿਆਨ ਦੇ ਨੰਨੇ ਨੂੰ ਫਿਰ ਔਂਕੜ ਆਏਗਾ। ਹੇ ਇਹੋ ਜਿਹਾ ਗਿਆਨ ਹੋਵੇ, ਉਹ ਗਿਆਨ ਕਥਿਆ ਜਾਣਾ ਹੈ। ਕੀ ਕਥਿਆ ਜਾਣਾ ਕਿ ਹੇ ਤੇਰੇ ਹਵਾ ਰੂਪੀ ਮਨ, ਤੂੰ ਸਵਾਸ ਸਵਾਸ ਨਾਲ ਉਹਨੂੰ ਦ੍ਰਿੜ ਕਰਨ ਵਾਲਾ ਹੋਵੇ। ਹੁਣ ਇੱਕ ਪੰਕਤੀ ਆਪ ਜੀ ਨਾਲ, ਜਿੱਥੇ ਗਿਆਨ ਦੇ ਥੱਲੇ ਔਂਕੜ ਨਹੀਂ ਹੈਗਾ, ਐਸਾ ਗਿਆਨ ਪ੍ਰਗਟਿਆ ਪ੍ਰਖੋਤਮ, ਕਹੋ ਕਬੀਰ ਰੰਗ ਰਾਤਾ। ਹੁਣ ਇੱਥੇ ਗਿਆਨ ਦੇ ਨੰਨੇ ਥੱਲੇ ਔਂਕੜ ਨਹੀਂ ਹੈਗਾ, ਗਿਆਨ ਪ੍ਰਗਟ ਹੋਇਆ। ਅਗਲੇ ਪਾਵਨ ਅਲਫਾਸ ਦਾ ਅਰਥ ਜਿਹੜਾ ਹੈ ਉਹ ਗਿਆਨ ਦੇ ਨਾਲ ਜੁੜ ਗਿਆ ਕਿ ਮੇਰੇ ਅੰਦਰ ਇਹੋ ਜਿਹਾ ਗਿਆਨ ਪ੍ਰਗਟ ਹੋਇਆ ਕਿ ਵੀਰ ਸਾਹਿਬ ਫਰਮਾਉਂਦੇ ਆ ਜਿਹੜਾ ਉੱਤਮ ਪਰਖ ਪੁਰਖੋਤਮ, ਪੁਰਖ ਉੱਤਮ, ਪੁਰਖ ਪਲਜ ਉੱਤਮ। ਕਬੀਰ ਸਾਹਿਬ ਕਹਿੰਦੇ ਹੁਣ ਉਹਦੇ ਰੰਗ ਵਿੱਚ ਰੰਗਿਆ ਗਿਆ, ਔਰ ਦੁਨੀ ਸਾਹਿਬ ਭਰਮ ਭੁਲਾਨੀ। ਹੁਣ ਮੇਰੇ ਅੰਦਰ ਇਹ ਗਿਆਨ ਪ੍ਰਗਟ ਹੋ ਗਿਆ ਕਿ ਵੀਰ ਸਾਹਿਬ ਕਹਿੰਦੇ ਆ ਕਿ ਹੋਰ ਦੁਨੀਆਂ ਦੀਆਂ ਕੋਈ ਗੱਲਾਂ ਕਰੇ, ਉਹ ਮੈਨੂੰ ਹੁਣ ਗਿਆਨ ਹੋ ਗਿਆ ਵੀ ਇਹ ਭਰਮਾਂ ਚ ਭਰਾਉਣ ਹੈ। ਮਨ ਰਾਮ ਰਸਾਇਣ ਮਾਤਾ, ਹੁਣ ਮੇਰਾ ਵਾਹਿਗੁਰੂ ਅਕਾਲ ਪੁਰਖ ਉਸ ਰਸੇ ਹੋਏ ਰਾਮ ਜਿਹੜਾ ਹੈ ਉਹਦੇ ਵਿੱਚ ਮਨ ਰਤਿਆ ਗਿਆ। ਸਾਨੂੰ ਜਪ ਤੋਂ ਗਿਆਨ ਹੈ ਕਿ ਜਪਣਾ ਹੈ। ਹਰ ਕਾ ਜਾਪ ਜਪੋ ਨਿਤ ਜਪਣੇ, ਜੀਤ ਆਵੋ ਵਸੋ ਘਰ ਆਪਣੇ। ਇਹ ਸੰਸਾਰ ਸਾਡਾ ਘਰ ਨਹੀਂ ਹੈਗਾ, ਇਹ ਸੰਸਾਰ ਰਸਤਾ ਹੈ। ਇਸ ਨੂੰ ਸਤਿਗੁਰ ਸਾਹਿਬ ਜੀ ਦੇ ਤੁਸੀਂ ਜੋ ਭੋਗ ਦੇ ਉੱਤੇ ਸਲੋਕ ਗੁਰੂ ਤੇਗ ਬਹਾਦਰ ਸਾਹਿਬ ਦੇ ਸਰਵਨ ਕਰਾਏ ਜਾਂਦੇ ਨੇ ਵਿੱਚ ਬੜੇ ਸੁਖੈਨ ਤਰੀਕੇ ਨਾਲ ਸਾਂ ਚਿੰਤਾ ਤਾਂ ਕੀਜੀਐ ਜੋ ਅਣਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਮਾਰਗ ਰਸਤਾ, ਸੰਸਾਰ ਜਿਹੜਾ ਹੈ ਨਾ ਇਹ ਰਸਤਾ ਹੈ, ਰਸਤੇ ਦੇ ਵਿੱਚ ਘਰ ਨਹੀਂ ਪਾਇਆ ਜਾ ਸਕਦਾ, ਰਸਤੇ ਦੇ ਰਾਹੀਂ ਘਰ ਪਹੁੰਚਿਆ ਜਾ ਸਕਦਾ ਹੈ। ਲੇਕਿਨ ਘਰ ਪਹੁੰਚਣਾ ਹੈ ਤੇ ਘਰ ਪਹੁੰਚਣ ਦਾ ਤਰੀਕਾ ਇਹ ਆ ਕਿ ਜਪਣਾ ਕਰ। ਹਰ ਕਾ ਜਾਪ ਜਪੋ ਜਪ ਜਪਣੇ, ਜੀਤ ਆਵੋ ਵਸੋ ਘਰ ਆਪਣੇ। ਇਹ ਸੰਸਾਰ ਦੇ ਵਿੱਚ, ਇਹ ਰਸਤੇ ਦੇ ਵਿੱਚ ਗੁਰੂ ਕਿਰਪਾ ਦੇ ਨਾਲ ਸਭ ਨੂੰ ਜਿੱਤ ਕੇ ਆਪਣੇ ਘਰ ਵਸੋ।

ਜਿਉਂ ਜਿੱਤ ਗਿਆ ਜਪਣ ਕਰਕੇ ਲੱਖ ਚੁਰਾਸੀ ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੈ। ਵਿਦਵਾਨਾਂ ਨੇ 84 ਲੱਖ ਤੋਂ ਭਾਵ ਜਿਨ੍ਹਾਂ ਨੇ 84 ਲੱਖ ਜੂਨੀਆਂ ਬਿਆਨ ਕੀਤੀਆਂ ਸੀ ਵੀ ਉਹ ਨਰਕ ਨੇ। ਜਦੋਂ ਤੂੰ ਰਸ ਰਸ ਕੇ ਉਹਦੇ ਗੁਣ ਗਾਏਗਾ ਜਪੇਗਾ ਉਦੋਂ ਤੂੰ ਆਪਣੇ ਸੰਸਾਰ ਦੀ ਬਾਜ਼ੀ ਜਿੱਤ ਜਾਏਗਾ। ਜਪ ਤੋਂ ਭਾਵ ਅਸੀਂ ਜਪਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਫਰਮਾਇਆ ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਾ ਨਾਇਕ ਨਾਨੀ, ਕਿ ਜੋ ਜਾਗਦੀ ਜੋਤ ਹੈ ਇਲਾਹੀ ਜੋਤ ਹੈ ਦਿਨ ਰਾਤ ਉਸ ਨੂੰ ਜਪਣਾ ਕਰ। ਅੱਗੇ ਸਤਿਗੁਰ ਸਾਹਿਬ ਜੀ ਨੇ ਕਿ ਉਹ ਜੋਤ ਦੀ ਬਾਬਤ ਬਿਆਨ ਕੀਤਾ ਆਦਿ ਸੱਚ। ਤੁਸੀਂ ਦੁਨੀਆਂ ਦੇ ਜਿੰਨੇ ਵੀ ਧਰਮ ਦੇ ਗ੍ਰੰਥ ਪੜੋਗੇ ਜਾਂ ਜਿਸ ਨੇ ਜੇ ਆਪ ਨਾ ਪੜ੍ਹੇ ਹੋਣ ਜਿਸ ਨੇ ਪੜ੍ਹੇ ਹੋਣ, ਅੱਜ ਕੁਛ ਤਰੀਕੇ ਤੇ ਸੁਖੈਨ ਹੋ ਗਏ ਆ ਵੀ ਹਰ ਧਰਮ ਦੇ ਆਗੂਆਂ ਨੇ ਆਪਣੇ ਆਪਣੇ ਗ੍ਰੰਥਾਂ ਨੂੰ ਨੈੱਟ ਦੇ ਉੱਤੇ ਪਾ ਦਿੱਤਾ ਹੋਇਆ। ਜਿਵੇਂ ਕੁਰਾਨ ਸ਼ਰੀਫ ਹੈ ਉਸ ਨੂੰ ਐਤ ਅਰਬੀ ਚ ਬੋਲ ਕੇ ਉਹਦੇ ਉਰਦੂ ਦੇ ਵਿੱਚ ਅਨੁਵਾਦ ਕਰਦਿਆਂ ਹੋਇਆ ਨੈੱਟ ਤੇ ਪਾ ਦਿੱਤਾ ਹੋਇਆ, ਆਪਾਂ ਉਸ ਨੂੰ ਸੁਣ ਸਕਦੇ ਹਾਂ। ਉਹਦੇ ਵਿੱਚ ਤੁਹਾਨੂੰ 25 ਪੈਗੰਬਰਾਂ ਦੀਆਂ ਕਹਾਣੀਆਂ ਮਿਲ ਜਾਣਗੀਆਂ, ਲੇਕਿਨ ਤੁਹਾਨੂੰ ਉਹ ਚ ਆਦ ਦਾ ਜ਼ਿਕਰ ਆਦ ਦੇ ਬਾਰੇ ਨਹੀਂ ਤੁਹਾਨੂੰ ਕੁਛ ਵੀ ਮਿਲੇਗਾ। ਰਮਾਇਣ ਵਿੱਚ ਸ੍ਰੀ ਰਾਮ ਚੰਦਰ ਜੀ ਰਾਵਣ ਉਹਨਾਂ ਦੀ ਸਾਰੀ ਕਹਾਣੀ ਤੁਹਾਨੂੰ ਮਿਲ ਜਾਏਗੀ, ਪਰ ਉਹਦੇ ਵਿੱਚ ਤੁਹਾਨੂੰ ਆਦ ਦਾ ਜ਼ਿਕਰ ਜਿਹੜਾ ਹੈ ਉਹ ਨਹੀਂ ਮਿਲੇਗਾ। ਗੀਤਾ ਦੇ ਵਿੱਚ ਵੀ ਤੁਹਾਨੂੰ, ਮਹਾਭਾਰਤ ਦੇ ਵਿੱਚ ਤੁਹਾਨੂੰ ਆਦ ਦਾ ਜ਼ਿਕਰ ਜਿਹੜਾ ਨਹੀਂ ਮਿਲੇਗਾ। ਆਦ ਜੋ ਆਰੰਭ ਕਰਨ ਵਾਲਾ ਹੈ, ਆਰੰਭ ਕਰਨ ਤੋਂ ਪਹਿਲਾਂ ਆਦਿ ਦੀ ਵਿਚਾਰ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਵਿੱਚ ਹੋਈ ਏ, ਹੋਰ ਕਿਤੇ ਆਦਿ ਦੀ ਵਿਚਾਰ ਨਹੀਂ ਹੋਈ। ਆਦਿ ਦੀ ਵਿਚਾਰ ਜਿਹੜੀ ਏ, ਆਦਿ ਦੀ ਕਥਾ ਹੈ, ਉਹਨੂੰ ਸਤਿਗੁਰੂ ਸਾਹਿਬ ਜੀ ਨੇ ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਅਚਰਜ ਕੌਤਕ ਜਿਹੜਾ ਹੈ ਉਹ ਕਦੀ ਵੀ ਇਸ ਦੁਨੀਆਂ ਦਾ ਨਹੀਂ ਹੁੰਦਾ। ਅਚਰਜ ਕੌਤਕ ਉਹ ਵਾਹਿਗੁਰੂ ਅਕਾਲ ਪੁਰਖ ਵੱਲੋਂ ਜਦੋਂ ਉਹਦਾ ਪਿਆਰਾ ਰੰਗ ਵਿੱਚ ਰੱਤਿਆ ਜਾਂਦਾ ਦੁਨਾਨ ਦਾ, ਉਹਦੇ ਨਾਲ ਅਚਰਜ ਕੌਤਕ ਲੱਗਦਾ ਹੈ, ਜਿਸ ਦੇ ਨਾਲ ਅਚਰਜ ਕੌਤਕ ਲੱਗ ਜਾਵੇ ਉਹਦਾ ਮਨ ਮੁੜ ਕੇ ਟੁੱਟਦਾ ਨਹੀਂ ਹੈਗਾ। ਤਖ਼ਤ ਸਾਹਿਬ ਤੇ 2-3 ਵਾਰੀ ਪਾਠ ਬੋਧ ਸਮਾਗਮ ਹੋਏ, ਦਾਸ ਨੂੰ 2-3 ਵਾਰੀ ਉੱਥੇ ਹਾਜ਼ਰ ਸੀ ਔਰ ਇੱਕ ਵਾਰੀ ਤਾਂ ਸਮਾਗਮ ਵਿੱਚ ਹਾਜ਼ਰੀ ਭਰਨ ਦਾ ਵੀ ਸਤਿਗੁਰ ਨੇ ਸਮਾਂ ਬਖਸ਼ਿਆ। ਇੱਕ ਪਾਠ ਹੈ ਉਹਦੇ ਵਿਸ਼ਰਾਮ ਉਸ ਸਮਾਗਮ ਵਿੱਚ ਆਰੇ ਗਏ ਸੀ ਅਚਰਜ ਤੇਈ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਇਹ ਬੈਕਗਰਾਉਂਡ ਸ਼ੁਰੂ ਹੁੰਦੀ ਹੈ ਕਿ ਅਚਰਜ ਵਡਾਈ ਅਚਰਜ ਕੌਤਕ ਵੇਖਿਆ ਹੈ। ਜਦੋਂ ਅਚਰਜ ਕੌਤਕ ਵੇਖਿਆ ਹੈ ਉਦੋਂ ਮਨ ਵਿੱਚ ਖੇੜਾ ਆ ਗਿਆ ਤੇ ਮਨ ਉਸ ਸਾਹਿਬ ਦਾ ਹੋ ਗਿਆ, ਉਹਨੂੰ ਫਿਰ ਕਿੰਨਾ ਵੀ ਤੋੜਨ ਦੀ ਕੋਸ਼ਿਸ਼ ਕਰੇ ਉਹ ਟੁੱਟਦਾ ਨਹੀਂ, ਕਿਉਂਕਿ ਜਦੋਂ ਅਚਰਜ ਕੌਤਕ ਲੱਗ ਗਿਆ। ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ, ਜਿਹਦੇ ਨਾਲ ਅਚਰਜ ਕਥ ਕੌਤਕ ਲੱਗ ਗਿਆ ਹੈ ਉਹ ਉਸ ਪਰਮੇਸ਼ਰ ਦਾ ਸਰੂਪ ਹੋ ਜਾਂਦਾ ਹੈ, ਉਹ ਆਦਿ ਦੇ ਵਿੱਚ ਪੁੱਜ ਜਾਂਦਾ ਹੈ।
ਉਹ ਜੁਗਾਦ ਵਿੱਚ ਵੀ ਹੈ। ਨਾ ਹੀ ਬੁੱਢਾ ਨਾ ਹੀ ਬਾਲਾ ਨਾ ਇਸ ਦੁੱਖ ਨਹੀਂ ਜੰਮ ਜਾਂਦਾ, ਉਹਨੂੰ ਵਡੇਪਾ ਨਹੀਂ ਵਿਆਪਦਾ। ਯਾਦ ਰੱਖਿਓ, ਤੇ ਵਡੇਪਾ ਵੀ ਨਹੀਂ ਆਉਂਦਾ, ਉਹ ਜੋਤ ਸਰੂਪ ਹੋ ਜਾਂਦਾ। ਜੋਤ ਜਿਹੜੀ ਹੈ ਉਹ ਵੱਧ ਘੱਟ ਨਹੀਂ ਹੈ। ਜਿਮੀ ਜਵਾਂ ਵਿਖੇ ਸਮਸਤ ਇੱਕ ਜੋਤ ਹੈ, ਨਾ ਬਾਢ ਹੈ ਨਾ ਕਾਟ ਹੈ ਨਾ ਬਾਢ ਕਾਟ ਹੋਤਾ ਹੈ। ਉਹਨੂੰ ਬਚਪਨ ਜਿਹੜਾ ਹੈ ਨਹੀਂ ਵਿਆਪਦਾ, ਨਾ ਹੀ ਬੁੱਢਾ ਨਾ ਹੀ ਬਾਲਾ ਨਾ ਇਸ ਦੁੱਖ ਨਹੀਂ ਜੰਮ ਜਾਂਦਾ। ਆਦਿ ਵਿੱਚ ਪੁੱਜੇ ਹੋਏ ਨੂੰ ਦੁੱਖ ਨਹੀਂ ਵਿਆਪਦਾ, ਜਮਦੂਤ ਨੇੜੇ ਨਹੀਂ ਆ ਸਕਦਾ, ਨਾ ਇਸ ਇਹ ਬਿਨਸੇ ਨਾ ਹੀ ਜਾਏ। ਆਦਿ ਜੁਗਾਦ ਰਿਹਾ ਸਮਾਏ, ਉਹਦਾ ਜੰਮਣਾ ਤੇ ਮਰਨਾ ਵੀ ਜਿਹੜਾ ਹੈ ਉਹ ਨਹੀਂ ਹੁੰਦਾ, ਉਹ ਜੰਮਣ ਮਰਨ ਤੋਂ ਉਹ ਰਹਿਤ ਹੁੰਦਾ ਹੈ। ਉਹਦਾ ਇਸ ਸੰਸਾਰ ਤੇ ਆਉਣਾ ਜਾਣਾ ਜਿਹੜਾ ਉਹ ਕੌਤਕ ਜਿਹੜਾ ਹੁੰਦਾ ਹੈ। ਗੁਰੂ ਨਾਨਕ ਦੇ ਘਰ ਬਖਸ਼ਿਸ਼ ਹੋਈ, ਸਿੱਖ ਆਦਿ ਚ ਪਹੁੰਚੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਦਿ ਦੀਆਂ ਵਿਚਾਰਾਂ ਲਾਈਆਂ ਨੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਦਿ ਵਿੱਚ ਪਹੁੰਚੇ ਦੀ ਉਸ ਦੀ ਬਾਬਤ ਫਰਮਾਉਣਾ ਕੀਤਾ ਹੈ। ਨਾਬੂ ਦੇ ਨਕਸ਼ੇ ਦੋ ਆਲਮ, ਨਬੂਦ ਕਹਿੰਦੇ ਨਾ ਹੋਣ, ਨਹੀਂ ਸੀ, ਦੋ ਆਲਮ ਲੋਕ ਤੇ ਪਰਲੋਕ। ਲੋਕ ਦੀ ਵੀ ਗੱਲ ਛੱਡੋ, ਭਾਈ ਸਾਹਿਬ ਨੇ ਇਹ ਵੀ ਕਹਿ ਦਿੱਤਾ ਹੈ ਕਿ ਉਦੋਂ ਪਰਲੋਕ ਨਹੀਂ ਸੀ। ਨਬੂ ਦੇ ਨਕਸ਼ੇ ਦੋ ਆਲਮ ਰੰਗ ਉਲਫਤ ਬੂਦ, ਉਸ ਨੂੰ ਉਲਫਤ ਬੂਦ ਜਿਹੜੇ ਉਸ ਨੂੰ ਪਿਆਰ ਕਰਨ ਵਾਲੇ ਪਿਆਰੇ ਸੀ ਉਹ ਵੀ ਹੈ ਸੀ, ਪਿਆਰਾ ਵੀ ਹੈ ਸੀ, ਲੇਕਿਨ ਸਮਾਂ ਨਹੀਂ ਹੈ ਸੀ। ਕੋਈ ਪੌਣ ਪਾਣੀ ਧਰਤੀ ਆਕਾਸ਼ ਨਹੀਂ ਕੁਛ ਹੈ ਸੀ। ਜਮਾਨਾ ਤਰੇ ਨਾ ਅੰਦਾਤਨ ਮੁਹੱਬਤ ਮਬੂਦ, ਉਦੋਂ ਇਹ ਜਮਾਨਾ ਨਹੀਂ ਸੀ, ਪਰ ਪਿਆਰੇ ਨੂੰ ਪਿਆਰ ਕਰਨ ਵਾਲੇ ਤੇ ਪਿਆਰਾ ਮੌਜੂਦ ਸੀ, ਪਰ ਮਲਾਪ ਨਹੀਂ ਆਇਆ ਸੀ। ਇਹ ਵੀ ਭਾਈ ਸਾਹਿਬ ਕਹਿ ਰਹੇ ਆ ਤੇ ਭਾਈ ਸਾਹਿਬ ਇੱਕ ਵੀ ਕਹਿ ਰਹੇ ਆ ਕਿ ਮੈਂ ਨਹੀਂ ਹੈਗਾ ਸੀ। ਇਸਲਾਮ ਦੀ ਦੁਨੀਆ ਇਸ ਨੂੰ ਨਹੀਂ ਮੰਨਦੀ, ਪਰ ਇਸਲਾਮ ਦੇ ਸ਼ਮਸ਼ਤਰੀ ਤੇਜ ਨੇ ਵੀ ਆਦਿ ਦੀ ਬਾਬਤ ਕਿਉਂ ਉਸ ਨੇ ਵੀ ਫਰਮਾਣਾ ਕੀਤਾ ਹੈ। ਦੂਜਾ ਭਾਈ ਸਾਹਿਬ ਭਾਈ ਨੰਦ ਨੇ ਫਿਰ ਆਖਿਆ, ਨਾਬੂਦ ਹੇਚ ਜਮੀ ਆਸਮਾਨ ਸ਼ਾਂ, ਉਦੋਂ ਇਹ ਜ਼ਮੀਨ ਤੇ ਆਕਾਸ਼ ਮੰਡਲ ਦਾ ਨਾਮੋ ਨਿਸ਼ਾਨ ਨਹੀਂ ਹੈ ਸੀ। ਕਿ ਸ਼ੌਂਕ ਰੂਏ ਤੋ ਦਰ ਅਵਰਧ ਸਜੂਦ ਮਰਾ, ਮੈਨੂੰ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਦਰਸ਼ਨਾਂ ਦੀ ਚਾਹ ਸੀ, ਜਦੋਂ ਇਹ ਧਰਤੀ ਨਹੀਂ ਸੀ ਆਕਾਸ਼ ਨਹੀਂ ਸੀ, ਹੁਣ ਉਹ ਪਹੁੰਚਿਆ ਵਾ। ਜਿਵੇਂ ਇਲਾਹੀ ਬਾਣੀ ਚ ਫਰਮਾਇਆ, ਹਉ ਆਇਆ ਦੂਰੋਂ ਚਾਲਕੈ ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਵੈ ਮੈਂ ਸਭੋ ਦੁੱਖ ਗਵਾਏ ਜੀਓ। ਵੀ ਇੰਨੇ ਦੂਰ ਤੋਂ ਆਏ ਆ, ਜਿਹੜਾ ਆਦਿ ਵਿੱਚ ਉਹ ਜੁਗਾਦ ਵਿੱਚ ਵੀ ਹੈ। ਯੁੱਗ ਕੀ ਹੈ? ਯੁੱਗ ਪਲੱਸ ਆਦਿ ਯੁੱਗ ਸਮਾਂ। ਸਮੇਂ ਤੋਂ ਬਗੈਰ ਵੀ ਦੁਨੀਆਂ ਦੀ ਹਰ ਚੀਜ਼ ਖਤਮ ਹੋ ਸਕਦੀ ਹੈ, ਲੇਕਿਨ ਉਹ ਪਿਆਰਾ ਤੇ ਪਿਆਰੇ ਦੇ ਪਿਆਰੇ ਜਿਹੜੇ ਆ ਉਹ ਕਦੀ ਖਤਮ ਨਹੀਂ ਹੋ ਸਕਦੇ। ਇਸ ਵਾਸਤੇ ਸਾਨੂੰ ਯਕੀਨ ਹੋਣਾ ਚਾਹੀਦਾ ਵੀ ਜਿਹੜੀ ਸਿੱਖੀ ਪਿਆਰੇ ਦੀ ਹੈ ਇਹ ਕਦੀ ਖਤਮ, ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਇਸ ਨੂੰ ਸੁਖਮਨੀ ਸਾਹਿਬ ਚ ਵਰਤਿਆ ਗਿਆ ਹੈ। ਕੁਛ ਵਿਦਵਾਨਾਂ ਨੇ ਉਸ ਸਲੋਕ ਦੇ ਅਰਥ ਚਾਰ ਪਾਤਸ਼ਾਹੀਆਂ ਤੱਕ ਕੀਤੇ ਆ,
ਮੁਬਾਰਕ ਕੇ ਉਹਨਾਂ ਨੂੰ ਫਿਰ ਛੇ ਪਾਤਸ਼ਾਹੀਆਂ ਰਹਿ ਗਈਆਂ ਪਿੱਛੇ ਸੁਖਮਨੀ ਸਾਹਿਬ ਚ ਇੱਕ ਆਦਿ ਗੁਰ ਏ ਨਵੇਂ ਆਦਿ ਤੋਂ ਭਾਵ ਜੋ ਸਮੇਂ ਦਾ ਆਰੰਭ ਕਰਨ ਵਾਲਾ ਸਮੇਂ ਤੋਂ ਪਹਿਲਾਂ ਹੈ ਸੀ ਮੇਰੀ ਨਮਸਕਾਰ ਕਿਹਨੂੰ ਹੈ ਉਸ ਨੂੰ ਹੈ ਜਿਹਨੇ ਸਮਾਂ ਬਣਾਇਆ ਹੈ ਉਹਦੇ ਨਾਲ ਸਮੇਂ ਦਾ ਉਹਦੇ ਤੇ ਕੋਈ ਅਸਰ ਨਹੀਂ ਗਾ ਉਹ ਸਮਾਂ ਬਣਾਉਣ ਵਾਲਾ ਉਹ ਸਮੇਂ ਤੋਂ ਪਹਿਲਾਂ ਉਹ ਸੀ ਮੇਰੀ ਉਸ ਨੂੰ ਨਮਸਕਾਰ ਹੈ ਜੁਗਾਦ ਗੁਰ ਏ ਨਵੇਂ ਜਿਹੜਾ ਸਮੇਂ ਤੋਂ ਪਹਿਲਾਂ ਸੀ ਆਦਿ ਜੁਗ ਪਲੱਸ ਆਦਿ ਹੁਣ ਸਮੇਂ ਦੇ ਵਿੱਚ ਵੀ ਉਹ ਹੀ ਹੈ ਵੀ ਬਦਲੇ ਨਹੀਂ ਹੋਇਆ ਗੁਰਮਤ ਗੁਰੂ ਨਾਨਕ ਦਾ ਘਰ ਨਹੀਂ ਮੰਨਦਾ ਕਿ ਫਲਾਣੇ ਦਾ ਫਲਾਣਾ ਸੀ ਫਲਾਣੇ ਨਹੀਂ ਇਹ ਇੱਕ ਹੀ ਸੀਗਾ ਜਿਹੜਾ ਸਮੇਂ ਦੇ ਵਿੱਚ ਮੇਰੀ ਉਸ ਨੂੰ ਨਮਸਕਾਰ ਸਤ ਗੁਰ ਏ ਨਵੇਂ ਗਿਆਨੀ ਨਵਨੀਤ ਸਿੰਘ ਨੇ ਕੱਲ ਸੱਤ ਦੀ ਵਿਚਾਰ ਕੀਤੀ ਹੋਏਗੀ ਸੱਤ ਤੋਂ ਭਾਵ ਸਦੀਵ ਕਾਲ ਹੋਣ ਵਾਲਾ ਜੇ ਤੇ ਸਮੇਂ ਦਾ ਅਸਰ ਨਹੀਂ ਹੈਗਾ ਜੋ ਘਟਦਾ ਵਧਦਾ ਨਹੀਂ ਉਹ ਜੋਤ ਰੂਪ ਹੈ ਜਿਹੜਾ ਆਦਿ ਆਰੰਭ ਕਰਨ ਤੋਂ ਪਹਿਲਾਂ ਸੀ ਸਮੇਂ ਦੇ ਵਿੱਚ ਔਰ ਉਹ ਸਦੀਵ ਕਾਲ ਹੋਣ ਵਾਲਾ ਸ੍ਰੀ ਗੁਰਦੇਵ ਇਹ ਨਵੇਂ ਉਹ ਸ਼੍ਰੋਮਣੀ ਦੇਵ ਏ ਉਹ ਗੁਰਦੇਵ ਏ ਉਹ ਸਭ ਤੋਂ ਸ਼੍ਰੋਮਣੀ ਏ ਮੇਰੀ ਨਮਸਕਾਰ ਉਸ ਨੂੰ ਹੈ ਉਹ ਸੱਚ ਆਦਿ ਸੱਚ ਸੱਚ ਦੇ ਅਰਥ ਪਰਮੇਸ਼ਰ ਵੀ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਹੱਕ ਸ਼ਬਦ ਵਰਤ ਕੇ ਸੱਚ ਦੇ ਅਰਥ ਕੀਤੇ ਕੋਰਸਤ ਹਰ ਆਂਦੀ ਦੇ ਹੱਕ ਰਾਹ ਨਾ ਸ਼ਨਾਖਤ ਕੋਰ ਕਹਿੰਦੇ ਆ ਅੰਨੇ ਨੂੰ ਹਰ ਕਹਿੰਦੇ ਹਰੇਕ ਨੂੰ ਦੀਦੇ ਕਹਿੰਦੇ ਆ ਅੱਖਾਂ ਨੂੰ ਕੋਰਸਤ ਹਰ ਆਂਦੀ ਦੇ ਉਹ ਅੱਖ ਹਰ ਇੱਕ ਅੰਨੀਏ ਹੱਕ ਰਾਹ ਨਾ ਸ਼ਨਾਖਤ ਜਿੰਨੇ ਇੱਥੇ ਆ ਕੇ ਉਸ ਵਾਹਿਗੁਰੂ ਦੀ ਇੱਥੇ ਹੱਕ ਦਾ ਅਰਥ ਪਰਮੇਸ਼ਰ ਵੀ ਸੱਚ ਨਾਮ ਸੱਚ ਵਾਹਿਗੁਰੂ ਕਿ ਜਿਹਨੇ ਉਸ ਦੀ ਪਛਾਣ ਨਹੀਂ ਕੀਤੀ ਇਲਾਹੀ ਬਾਣੀ ਦਾ ਫਰਮਾਨ ਹੈ ਕਿ ਤੈਨੂੰ ਇਸ ਸਮੇਂ ਦੇ ਵਿੱਚ ਆ ਕੇ ਉਹਦੀ ਪਛਾਣ ਕਰਨੀ ਜ਼ਰੂਰੀ ਹੈ ਜੇ ਤੂੰ ਇੱਥੇ ਪਛਾਣੇਗਾ ਤੇ ਉੱਥੇ ਵੀ ਪਛਾਣ ਲਏਗਾ ਜੇ ਤੂੰ ਇੱਥੇ ਨਹੀਂ ਪਛਾਣਦਾ ਤੂੰ ਉੱਥੇ ਵੀ ਨਹੀਂ ਪਛਾਣ ਸਕੇਗਾ ਇੱਥੇ ਜਾਣਾ ਸੋ ਜਾਏ ਸਜਾਣਾ ਹੋਰ ਫੱਕੜ ਹਿੰਦੂ ਮੁਸਲਮਾਨ ਹੈ ਜੇ ਇੱਥੇ ਜਾਣੇਗਾ ਇੱਥੇ ਅੱਖਾਂ ਵਿੱਚ ਉਹਦੇ ਸ਼ਬਦ ਦਾ ਉਹਦੇ ਨਾਮ ਦਾ ਸੁਰਮਾ ਪਾ ਕੇ ਇਸ ਕਾਇਨਾਤ ਦੇ ਵਿੱਚੋਂ ਉਸ ਨੂੰ ਤੂੰ ਪਛਾਣਾ ਹੈ ਬਰਾਏ ਰੋਸ਼ਨੀ ਚਸ਼ਮੇ ਦਿਲ ਅਗਰ ਖਾਹੀ ਜੇ ਤੂੰ ਇਹ ਚਾਹੇ ਕਿ ਮੇਰੇ ਦਿਲ ਦੀ ਅੱਖ ਜਿਹੜੀ ਉਹ ਖੁੱਲ ਜਾਵੇ ਤੇ ਫਿਰ ਤੈਨੂੰ ਗੁਰੂ ਦੀ ਦਰਗਾਹ ਤੇ ਆਉਣਾ ਰਹੇਗਾ ਜਿਹੜੀ ਗੁਰੂ ਦੀ ਦਰਗਾਹ ਹੈ ਇਹਦੇ ਬਰਾਬਰ ਦੁਨੀਆਂ ਦਾ ਕੋਈ ਹੋਰ ਸੁਰਮਾ ਨਹੀਂ ਮੰਨਿਆ ਜਾ ਸਕਦਾ ਭਾਈ ਸਾਹਿਬ ਨੇ ਮਮੀਰੇ ਨੂੰ ਮਿਸਾਲ ਦਿੱਤੀ ਹੈ ਬਰਾਏ ਰੋਸ਼ਨੀ ਚਸ਼ਮੇ ਦਿਲ ਅਗਰ ਕਾਹੀ ਬਾਰ ਗਾਹ ਹੇਚ ਤੂਤੀਆ ਨਰਸ ਤੁਸੀਂ ਕਹਿੰਦੇ ਮੈਂ ਮੀਰੇ ਨੂੰ ਦੁਨੀਆਂ ਦੇ ਵਿੱਚ ਮੈਂ ਦੀਨ ਚ ਨਹੀਂ ਕਹਿ ਰਿਹਾ ਦੁਨੀਆਂ ਦੇ ਵਿੱਚ ਸਭ ਤੋਂ ਉੱਤਮ ਸਰਮਾ ਮਮੀਰੇ ਦਾ ਮੰਨਿਆ ਗਿਆ ਮਮੀਰੇ ਦੀ ਲੱਕੜ ਬੰਦਾ ਪਛਾਣ ਨਹੀਂ ਕਰ ਸਕਦਾ ਕਦਾਚਿਤ ਵੀ ਮਮੀਰੇ ਦੀ ਲੱਕੜ ਦੀ ਪਛਾਣ ਇਲ ਕਰਦੀ ਹੈ ਇਲ ਦੇ ਆਲਣੇ ਵਿੱਚ ਮਮੀਰੇ ਦੀ ਲੱਕੜ ਹੁੰਦੀ ਜਿੱਥੇ ਵੀ ਇਲ ਦਾ ਆਲਣਾ ਹੋਏਗਾ ਉੱਥੇ ਮਮੀਰੇ ਦੀ ਲੱਕੜ ਹੋਏਗੀ ਲੇਕਿਨ ਇੰਨੀਆਂ ਲੱਕੜਾਂ ਹੋਣ ਤੋਂ ਬਾਅਦ ਇਹ ਪਤਾ ਹੈ ਕਿ ਇਲ ਦੇ ਆਲਣ ਚ ਮਮੀਰੇ ਦੀ ਲੱਕੜ ਏ ਬੰਦਾ ਉਹਨੂੰ ਪਛਾਣ ਨਹੀਂ ਸਕਦਾ
ਉਹਦੀ ਪਛਾਣ ਕਰਨ ਵਾਸਤੇ ਉਹ ਵਗਦੇ ਕਿਸੇ ਪਾਣੀ ਦੇ ਖਾਲ ਤੇ ਬਹਿ ਜਾਂਦਾ, ਇੱਕ ਇੱਕ ਲੱਕੜ ਜਿਹੜੀ ਹੈ ਨਾ ਉਹ ਸਿੱਟੀ ਜਾਂਦਾ, ਜਿਹੜੀ ਰੁੜੀ ਜਾਂਦੀ ਰੁੜੀ ਜਾਣ ਦਿੰਦਾ, ਜਿਹੜੀ ਲੱਕੜ ਉੱਪਰ ਨੂੰ ਪੁੱਠੇ ਪਾਣੀ ਵੱਲ ਜਾਲ ਲੈ ਪੈਂਦੀ ਉਹਨੂੰ ਚੱਕ ਲੈਂਦਾ, ਚੱਕ ਕੇ ਉਸੇ ਲੱਕੜ ਨਾਲ ਅੱਖਾਂ ਚ ਪਾਣੀ ਪਾਉਂਦਾ ਤੇ ਉਸੇ ਵੇਲੇ ਉਹਦੀਆਂ ਅੱਖਾਂ ਚ ਜੋ ਗੰਦ ਹੁੰਦਾ ਬਾਹਰ ਨਿਕਲਣਾ ਸ਼ੁਰੂ ਕਰਦਾ। ਉਦੋਂ ਉੱਤੇ ਵਿਦਵਾਨਾਂ ਨੇ ਸੁਰਮਾ ਨਹੀਂ ਮੰਨਿਆ, ਪਰ ਟੀਮ ਦੇ ਵਿਚ ਉਸ ਵਾਹਿਗੁਰੂ ਦੀ ਦਰਗਾਹ ਦੇ ਉੱਤੋਂ ਜਿਹੜਾ ਉਹਦੇ ਨਾਮ ਦਾ ਸੁਰਮਾ ਪਾਉਣਾ ਹੈ, ਦਿਲ ਦੀ ਅੱਖ ਮੀਰਾ ਵੀ ਨਹੀਂ ਖੋਲ ਸਕਦਾ। ਜਦੋਂ ਤੂੰ ਉਹ ਆਏਗਾ ਉਦੋਂ ਤੇਰੀ ਅੱਖ ਖੁੱਲੇਗੀ, ਜਦੋਂ ਉਹਦੀ ਅੱਖ ਖੁੱਲੀ ਉਦੋਂ ਤੂੰ ਉਸ ਵਾਹਿਗੁਰੂ ਦੀ ਪਛਾਣ ਕਰੇਗਾ। ਜਦੋਂ ਪਛਾਣ ਹੋਈ ਹੈ ਭੀ ਸੱਚ, ਅਸੀਂ ਕਈ ਵਾਰੀ ਜਦੋਂ ਸਵੇਰ ਨੂੰ ਪਾਠ ਕਰਦੇ ਹਾਂ ਕਾਹਲੀ ਚ ਕਹਿ ਦਿੰਦੇ ਹੈਪੀ ਸੱਚ, ਭੱਬੇ ਨੂੰ ਬਿਹਾਰੀ ਹੈ, ਭੱਬੇ ਨੂੰ ਬਿਹਾਰੀ ਭੀ ਹੈ ਭੀ ਸੱਚ। ਜਿਹੜਾ ਆਦ ਸੀਗਾ, ਆਦ ਵਿਚ ਸੀਗਾ, ਉਹ ਸਮੇਂ ਚ ਉਹ ਹੁਣ ਵੀ ਹੈ। ਦੁਨੀਆਂ ਦੇ ਹਰ ਬੰਦੇ ਨੇ ਤਿੰਨ ਸੈਂਟੈਂਸ ਵਰਤੇ ਆ, ਚਾਰ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਵਰਤੇ ਗਏ ਆ, ਕਿਉਂਕਿ ਇਸ ਦੁਨੀਆਂ ਤੋਂ ਅੱਗੇ ਆਦ ਆਦ ਦਾ ਸੈਂਟੈਂਸ ਇਸ ਦੁਨੀਆਂ 'ਚ ਨਹੀਂ ਵਰਤਿਆ ਗਿਆ। ਨਾਨਕ ਹੋਸੀ ਭੀ ਸੱਚ, ਨਾਨਕ ਜੋਤ ਹੈ। ਇੱਕ ਸਰੀਰ ਦਾ ਨਾਮ ਹੀ ਨਾਨਕ ਹੈ, ਲੇਕਿਨ ਜੇ ਹਕੀਕਤ ਪਹੁੰਚੇ, ਜਿਹੜੇ ਪਹੁੰਚੇ ਭਾਈ ਸਾਹਿਬ ਭਾਈ ਨੰਦ ਲਾਲ ਨੇ, ਗੁਰੂ ਨਾਨਕ ਸਾਹਿਬ ਨੂੰ ਸਰੀਰ ਨਹੀਂ ਮੰਨਿਆ ਹੈਗਾ। ਇਵੇਂ ਹੀ ਜਦੋਂ ਪੀਰ ਦਸਤਗੀਰ ਨੂੰ ਗਿਆਨ ਹੋਇਆ ਸੀ, ਉਸਨੇ ਵੀ ਆਖਿਆ ਕਿ ਨਾਨਕ ਸਰੀਰ ਨਹੀਂ ਹੈ। ਰਾਤ ਦੀ ਇੱਕ ਲਾਇਬ੍ਰੇਰੀ ਗੁਣੀਆਂ ਤੁਸਾਲੇ ਹੀ ਲਾਇਬ੍ਰੇਰੀ ਹੈ, ਜਿਹਦੇ ਵਿੱਚ ਜਿਹੜੀ ਵੰਦਨਾ ਉਸ ਪੀਰ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਕੀਤੀ ਸੀ, ਤਿੰਨ ਪੀਰਾਂ ਨੇ ਗੁਰੂ ਨਾਨਕ ਸਾਹਿਬ ਦੇ ਅੱਗੇ ਵੰਦਨਾ ਕੀਤੀ ਸੀ। ਇੱਕ ਨੇ ਕਲਮੇ ਦੇ ਰੂਪ ਚ ਕੀਤੀ ਸੀ, ਦੋਵਾਂ ਨੇ ਜੋ ਉਹਨਾਂ ਨੂੰ ਵਾਹਿਗੁਰੂ ਨੇ ਬਖਸ਼ਿਆ ਉਹ ਚ ਵੰਦਨਾ ਕੀਤੀ ਸੀ। ਆਪ ਜੀ ਦੇ ਚਰਨਾਂ ਚ ਉਹ ਪੇਸ਼ ਕਰ ਰਿਹਾ ਜਿਹੜੀ ਇੱਕ ਨੇ ਜਿਹਨੇ ਆਖਿਆ ਸੀ ਗੁਰੂ ਨਾਨਕ ਸਾਹਿਬ ਸਰੀਰ ਨਹੀਂ। ਇਹ ਪੀਰ ਦਸਤਗੀਰ ਮੁਸ਼ਕਲ ਸਵਾ ਸਵਾਦ ਅਸੀਂ ਇਹ ਪੀਰ ਜਿਹੜਾ ਆਇਆ ਇਹ ਦਸਤਗੀਰ, ਅਸੀਂ ਦਸਤਗੀਰ ਨਹੀਂ ਹੈਗੇ। ਇਹ ਮੁਸ਼ਕਲਾਂ ਨੂੰ ਹੱਲ ਕਰਨ ਵਾਲਾ ਹੈ, ਇਹ ਪੀਰ ਦਸਤਗੀਰ ਮੁਸ਼ਕਲ ਸਦਾ ਸਵਾਦ, ਇਹ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ਵਾਲਾ ਹੈ। ਇਹ ਮਰਦੇ ਖੁਦਾ ਨਾਨਕ ਵਜ਼ਦ, ਜਿਹੜਾ ਇਹ ਵਜੂਦ ਵਿੱਚ ਆਇਆ ਹੋਇਆ ਨਾਨਕ, ਇਹ ਖੁਦਾ ਦਾ ਵਜੂਦ ਹੈ, ਨਹੀਂ ਵਜੂਦ ਨਹੀਂ, ਇਹ ਸਰੀਰ ਨਹੀਂ ਹੈ, ਇਹ ਜੋਤ ਹੈ, ਇਹ ਸਭ ਪਾਪੀਆਂ ਨੂੰ ਬਖਸ਼ਣ ਹਾਰ। ਨਾਨਕ ਜੋਤ ਹੈ, ਹੋਸੀ ਭੀ ਸੱਚ, ਸੱਚ ਸਦਾ ਰਹੇਗਾ, ਉਹ ਵਾਹਿਗੁਰੂ ਸਦਾ ਰਹੇਗਾ, ਸਾਡੇ ਅਰਗੇ ਆਉਂਦੇ ਰਹਿਣਗੇ, ਜਾਂਦੇ ਰਹਿਣਗੇ, ਖਤਮ ਹੋਣਗੇ, ਉਹ ਖਤਮ ਨਹੀਂ ਹੋਏਗਾ। ਉਸ ਨੂੰ ਪਾਉਣ ਵਾਸਤੇ ਹੁਕਮ, ਉਹਦੇ ਹੁਕਮ ਵਿੱਚ ਕੁਝ ਨਾ ਵਜ਼ੀਰਾਂ ਦੇ ਵਿਚਾਰ ਨੇ ਕਿ ਪਾਠ ਰਜ਼ਾਈ ਬਿੰਦੀ ਲਾ ਕੇ ਬੋਲਣਾ। ਸਾਡੇ ਉਸਤਾਦ ਗਿਆਨੀ ਗਰਜਾ ਸਿੰਘ ਜੀ ਮੇਰੇ ਸੰਥਿਆ ਦੇ ਉਦਾਸ ਉਸਤਾਦ ਸੀ, ਉਹ ਹਰ ਪਾਠ ਨੂੰ ਸਿੱਧ ਕਰਦੇ ਸੀ। ਇਉਂ ਨਹੀਂ ਸੀ ਕਹਿੰਦੇ ਹੈ ਵੀ ਅੰਨਾ ਧੋਕੇ ਹੋਣਾ, ਉਹਨਾਂ ਸਾਨੂੰ ਸਿਖਾਇਆ ਸੀ ਕਿ ਜੱਜੇ ਨੂੰ ਕੰਨਾ ਲੱਗਾ ਹੋਇਆ, ਜੱਜਾ ਦੇ ਕੰਨਾਂ ਜਿਹੜਾ ਦੀਰਘ ਮਾਤਰਾ ਹੈ, ਇਹਨੂੰ ਤੁਸੀਂ ਦੀਰਘ ਮਾਤਰਾ ਚ ਬੋਲੋਗੇ, ਇਹ ਲਫ਼ਜ਼ ਵੀ ਅਰਬੀ ਦਾ ਹੈ, ਰਜ਼ਾ ਸ਼ਬਦ ਫਾਰਸੀ ਵਿੱਚ ਵੀ ਹੈ, ਪਰ ਇੱਥੇ ਅਰਥ ਜਿਹੜੇ ਸੁਹਾਵਨੇ ਬਲਦੇ ਆ ਉਹ ਅਰਬੀ ਨਾਲ ਬਣਦੇ ਆ। ਹੁਣ ਜਦੋਂ ਇਹਨੂੰ ਅਸੀਂ ਕੰਨੇ ਨੂੰ ਦੀਰਘ ਬੁਲਾ ਰਜ਼ਾਈ,
ਰਜਾ ਅਰਬੀ ਫਾਰਸੀ ਚ ਤੇ ਰਜਾ ਦਾ ਅਰਥ ਆਗਿਆ ਵਿਚ ਹੀ, ਪਰ ਅੱਗੇ ਹੁਕਮ ਹੋਣ ਕੇ ਅਰਬੀ ਚ ਰਜਾ ਦੇ ਅਰਥ ਹੁੰਦੇ ਨੇ ਖੁਸ਼ ਹੋ ਕੇ, ਜਿਵੇਂ ਕਸ ਸ਼ਬਦ ਏ। ਕਸ ਸ਼ਬਦ ਅਰਬੀ ਵਿਚ ਵੀ ਹੈ ਤੇ ਫਾਰਸੀ ਵਿਚ ਵੀ ਹੈ। ਫਾਰਸੀ ਵਿਚ ਕਸ ਦੇ ਅਰਥ ਕਿਸੇ ਦੇ ਅਰਥ ਨਹੀਂ, ਕਿਸੇ ਦੇ। ਅਰਬੀ ਵਿਚ ਕਸ ਦਾ ਅਰਥ ਹੈ ਆਦਮੀ। ਉਚਾਰਨ ਇੱਕ, ਅਲਫਾਜ ਇੱਕ, ਪਰ ਜਿਹੜੇ ਅਰਥ ਨੇ ਉਹ ਬਦਲੀ ਹੋ ਜਾਂਦੇ ਆ। ਪੰਜਾਬੀ ਵਿਚ ਵੀ ਐਸੇ ਬਹੁਤ ਲਫ਼ਜ਼ ਹੈਗੇ ਆ ਕਿ ਉਹਦੀ ਰਜ਼ਾ ਦੇ ਵਿਚ ਚੱਲਣਾ ਹੈ ਤੇ ਖੁਸ਼ ਹੋ ਕੇ, ਬੱਤਾ ਚੱਟੀ ਨਹੀਂ। ਜੋ ਲਿਖਿਆ ਹੋਇਆ ਤੇਰਾ ਕੋਈ ਮੇਟ ਨਹੀਂ ਸਕਦਾ। ਹਾਂ, ਗੁਰਮਤਿ ਇਸ ਗੱਲ ਨੂੰ ਮੰਨਦੀ ਹੈ ਕਿ ਲਿਖਿਆ ਹੋਇਆ ਮਿਟ ਵੀ ਸਕਦਾ ਹੈ, ਲਿਖਿਆ ਹੋਇਆ ਮਿਲ ਵੀ ਸਕਦਾ ਹੈ, ਤੇ ਲਿਖੇ ਹੋਏ ਤੋਂ ਵੱਧ ਵੀ ਮਿਲ ਸਕਦਾ ਹੈ। ਤੂੰ ਉਹਦੇ ਹੁਕਮ ਚੱਲੇ, ਦੁਨੀਆਂ ਦੀ ਕੋਈ ਤਾਕਤ ਨਹੀਂ ਹੈਗੀ ਤੇਰਾ ਲਿਖਿਆ ਹੋਇਆ ਕੋਈ ਮੇਟ ਦੇਵੇ। ਦੁਨੀਆਂ ਦੀ ਕੋਈ ਤਾਕਤ ਨਹੀਂ ਜੋ ਉਹਨੇ ਲਿਖਤਾ ਉਹਨੂੰ ਮੇਟ ਦੇਵੇ। ਮੈਂ ਪਰਸੋਂ ਇੱਕ ਪੰਕਤੀ ਪੜ੍ਹੀ ਸੀ ਜਿਹਦੇ ਚ ਪੂਰਬ ਦੇ ਅਰਥ ਸੀਗੇ, ਪੂਰਬ ਅਲਫਾਜ ਸੀਗਾ। ਮੇਰੇ ਮਨ ਗੁਰਮੁਖ ਨਾਮ ਤੇ ਆਏ, ਧੁਰ ਕਰਤੇ ਪੂਰਬ ਲਿਖਿਆ ਜਿਨ੍ਹਾਂ ਗੁਰਮਤ ਨਾਮ ਸਮਾਏ। ਦੁਨੀਆਂ ਚ ਦੇਸ਼ ਬਣਦਾ, ਦੇਸ਼ ਤੋਂ ਬਾਅਦ ਸੰਵਿਧਾਨ ਬਣਦਾ ਹੈ। ਉਸ ਵਾਹਿਗੁਰੂ ਨੇ ਇਸ ਸੰਸਾਰ ਬਣਾਉਣ ਤੋਂ ਪਹਿਲਾਂ ਇਸ ਸੰਸਾਰ ਵਿਚ ਚੱਲਣ ਦਾ ਤਰੀਕਾ ਦੱਸਿਆ, ਲਿਖਿਆ ਵੀ ਤੂੰ ਇਸ ਤਰੀਕੇ ਨਾਲ ਚੱਲਣਾ ਹੈ, ਫਿਰ ਤੂੰ ਇਸ ਰਸਤੇ ਚੋਂ ਮੇਰੇ ਘਰ ਪਹੁੰਚੇਗਾ। ਜੇ ਤੂੰ ਆਪਣੀ ਮਰਜ਼ੀ ਨਾਲ ਚੱਲਿਆ, ਯਾਦ ਰੱਖੀ ਤੂੰ ਆਪਣੀ ਮਰਜ਼ੀ ਨਾਲ ਨਹੀਂ ਪਹੁੰਚੇਗਾ। ਕੁਛ ਲੋਕਾਂ ਨੇ ਆਪਣੀ ਮਰਜ਼ੀ ਦਿੱਤੀ ਸੀ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਜਦੋਂ ਅਸੀਂ ਪ੍ਰਚਾਰਕਾਂ ਕੀਰਤਨੀਆਂ, ਸਾਡੇ ਉਚਾਰਨ ਜਿਹੜੇ ਬੜੇ ਸੁਧਾਈ ਹੋਣੀ ਚਾਹੀਦੀ ਹੈ। ਗੁਰੂ ਕੀ ਸੰਗਤ ਪਾਠ ਕਰੇ ਕੋਈ ਗੱਲ ਨਹੀਂ, ਸਿੱਖਣਾ ਚਾਹੀਦਾ ਹੈ, ਪਰ ਜੇ ਗਲਤ ਵੀ ਕਰੋ ਛੱਡਣਾ ਨਹੀਂ ਚਾਹੀਦਾ। ਚੱਚੇ ਨੂੰ ਦਲਾਵਾਂ ਨੇ, ਦਲਾਵਾਂ ਐੜੇ ਦੀਰਘ ਮਾਤਰ ਹੈ, ਐੜੇ ਦਲਾਵਾਂ ਐ। ਇਸ ਵਾਸਤੇ ਸੋਚੈ ਸੋਚ ਨਾ ਹੋਵਈ, ਹੋਵਈ ਨਹੀਂ ਹੋਵਈ। ਇਹ ਦਿੱਤਾ ਗਿਆ ਸੀ ਆਪਣੀ ਮਰਜ਼ੀ ਨਾਲ ਵੀ ਮੈਂ ਹੱਥ ਧੋ ਕੇ ਪਵਿੱਤਰ ਹੋ ਰਿਹਾ। ਨਹੀਂ, ਹੱਥ ਧੋ ਕੇ ਸਫਾਈ ਹੋ ਸਕਦੀ ਹੈ, ਪਵਿੱਤਰਤਾ ਨਹੀਂ ਹੋ ਸਕਦੀ। ਸਰੀਰ ਦਾ ਇਸ਼ਨਾਨ ਕਰਨ, ਸਰੀਰ ਦੀ ਸਫਾਈ ਹੋ ਸਕਦੀ ਹੈ, ਇਸ਼ਨਾਨ ਵੀ ਜ਼ਰੂਰੀ ਹੈ ਸਾਡੇ। ਪਰ ਕੋਈ ਆਖੇ ਕਿ ਮੈਂ 5 ਵਾਰੀ ਹੱਥ ਧੋ ਲਏ ਨੇ, ਮੈਂ 10 ਵਾਰੀ ਹੱਥ ਧੋ ਲਿਆ, ਮੇਰੇ ਹੱਥ ਪਵਿੱਤਰ ਹੋ ਗਏ ਆ। ਨਹੀਂ, ਪਵਿੱਤਰਤਾ ਜਿਹੜੀ ਹੈ ਉਹ ਨਾਮ ਨਾਲ ਹੋਣੀ। ਜੇ ਲੱਖਾਂ ਵਾਰ, ਕਈ ਵਾਰੀ ਲਖਵਾਰ ਕਹਿ ਦਿੰਦੇ ਆ ਪਾਠ, ਨਹੀਂ, ਜੋ ਸਾਡੇ ਤਖ਼ਤ ਸਾਹਿਬ ਤੇ ਸੀਗਾ ਵੀ ਲੱਖ ਵਾਰ, ਤੂੰ ਲੱਖਾਂ ਵਾਰ ਆਪਣੇ ਹੱਥਾਂ ਨੂੰ ਧੋਲੇ, ਲੱਖਾਂ ਵਾਰ ਇਸ਼ਨਾਨ ਕਰ ਲਵੇਂ, ਲੇਕਿਨ ਆਖੇ ਕਿ ਮੈਂ ਪਵਿੱਤਰ ਹੋ ਗਿਆ, ਨਹੀਂ। ਪਵਿੱਤਰ ਹੋਣ ਵਾਸਤੇ ਇਸ ਨਾਮ ਨੂੰ, ਹਾਂ ਇਹਦੀ ਉਦਾਹਰਣ ਹੈਗੀ ਗੁਰੂ ਕੀ ਬਾਣੀ ਵਿੱਚ ਹੀ, ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਿੱਖੇ, ਵੀ ਇਹਦੇ ਨਾਲ ਸਾਡੀ ਸਰੀਰ ਦੀ ਸਫਾਈ ਹੋ ਸਕਦੀ ਹੈ, ਪਵਿੱਤਰਤਾ ਨਹੀਂ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪਵਿੱਤਰਤਾ ਨਾਮ ਨਾ ਹੋਣੀ ਹੈ। ਇਸ ਵਾਸਤੇ ਕਿਸੇ ਨੇ ਆਪਣਾ ਤਰੀਕਾ ਦਿੱਤਾ, ਇਹ ਉਹਦਾ ਹੁਕਮ ਨਹੀਂ ਹੈਗਾ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵ ਤਾਰ। ਕੋਈ ਆਖੇ ਮੈਂ ਬੋਲਣਾ ਬੰਦ ਕੀਤਾ, ਅੱਜ ਸਾਡੇ ਚ ਵੀ ਆ ਗਿਆ। ਅਸੀਂ ਇੱਕ ਵਾਰੀ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ ਅਸੀਂ ਇਕੱਠੇ ਆ ਰਹੇ ਸੀ, ਸੋਹਣੀ ਸਿੱਖ ਸੰਤ ਨਾ ਉਹਨਾਂ ਦੀ, ਮੈਂ ਨਾ ਲਵਾਂ, ਰਸਤੇ ਛੱਡ ਕੇ ਫਤਿਹ ਦੀ ਸਾਂਝ ਕਰਨ ਲੱਗੇ। ਕਹਿਣ ਲੱਗੇ ਜੀ ਸੰਤ ਜੀ ਨੇ ਮੋਣ ਧਾਰਿਆ ਹੋਇਆ। ਸਿੰਘ ਸਾਹਿਬ ਕਹਿਣ ਲੱਗੇ ਕਦੋਂ ਦਾ ਸਿੱਖੀ ਦੇ ਵਿੱਚ ਆ ਗਿਆ, ਸਿੱਖ ਤੇ ਮਿਲਦੇ ਸਨ, ਸਿੱਖ ਨੂੰ ਫਤਿਹ ਬੁਲਾਉਂਦਾ ਹੈ। ਹਾਂ, ਜੇ ਬਾਣੀ ਪੜ੍ਹਦਾ ਹੋਵੇ ਇਸ਼ਾਰਾ ਕਰ ਸਕਦਾ, ਗੱਲ ਵੱਖਰੀ ਹੈ ਕੋਈ,
लेकिन साढ़े च मौन धारण दे नहीं है। जिहड़े ऋषियां मुनियां ने आख्या जबान तो नहीं बोलना, उन्हां दा मन जिहड़ा उन्हें चुप किया है। कोई आखे कि मैं जबान नूं इक रस बंद कर दिया नहीं बोलना, नहीं तेरे मन ने तो बोल ही जाना, तेरा मन नहीं चुप कर सकता। मन नूं चुप कराउणा है तो उहदे हुक्म च आउणा पैणा है। भुखिया भुख न उतरी जे बन्ना पुरिया भार। मैं किसे नूं विचारे मेरे फैसले नहीं हैगे। कई सज्जन पाठ नूं भुखिया बिंदी ला के भी करते हैं, पर सानू की पढ़ाए गुरबाणी का स्थान जिहड़ा है ना, अज तक दुनिया दे विच दूजे नूं उपदेश किया गया सीगा, लेकिन गुरु नानक दे घर ने दूजे नूं उपदेश नहीं किया। तुसी गुरु की बाणी च आम पढ़ोगे, मन रे प्रभ की शरण बचारो, मन रे कौन को मातै लेनी। साडे घर च पहला प्रथम है मन प्रबोधे अपना, पाछे अवर जावे। साडे घर हे मन भुखिया, तेरी भुख नहीं उतर सकती। जे तेनू कोई देसां दीआं पंडां ही बन दवे ते आखें तेरी भुख बनगे नहीं। सहस सियाण पा लख होहे ता इक ना चलै नाल। तेरे कोले हजारां, तेरे को लखां अपनियां मानदियां सियाणपां हुण, वो तेरे नाल एक कदम नहीं चल रही, तेरे काम नहीं आनिया। सियाणप काहू काम न आवत है। अपनी सियाण छड़ के उदे हुक्म चलना है, उदी राह चलना है। केव सचियारा होई है, ये मन किवें सच्चा होवे। साडे घर गुरु के सिख सामू सचियार की वार्ता भी है, लेकिन गुरु अगे किन्नी निम्रता सी उस सिख दी, ते गुरु ने बख्शिश की ते उदा नां ही शामों सचियार पै गया सीगा। केव सचियारा होई है, केव कूड़ा टुटे पाल। किवें साडे अंदर झूठ है, इहदी पाल टुट जावे। कह मैं देण लगा सुन, तुसी रहना बड़ा सौखा पर इहनूं कमाउणा पैंदा है। हुकम रजाई चलना नानक लिखिया नाल। उन्हें लिखिया है कि जे तू ओदे हुक्म में चलेगा ते भाई फिर कूड़ दी पाल टुट जाएगी, फिर तू परवान चढ़ जाएगा, फिर तेरे ए लोग सुखी है पर लोग सुहेले। नानक हार प्रब आपे मिले। सतगुरु साहिब जी ने कृपा करके इलाही फरमान की संखेप विचार कराई। विचारां करदियां बहुत भुलां होईयां, सतगुरु साहिब जी होईयां भुलां की माफी बख्शन। अति सत्कारयोग गुरु के कीर्तनीए, और मैं एक कह दिया कोई अतकथनी नहीं कि पद्म भूषण अवार्ड दे हकदार सी। और दूजी गल मैं यह भी बेनती कर दिया, जिसनों सचखंड श्री हरिमंदर साहब के अंदर कीर्तन की सेवा मिल गई ना, उहदी कोई जन्मा की बंदगी है या एवें उत्थे तां वर्षा फड़न की ड्यूटी भी नहीं मिलती। सो अति सत्कार योग साडे वड्डे भाई साहब भाई गुरमेल सिंह जी, हजूरी रागी सचखंड श्री हरिमंदर साहब, आप जी नूं सतगुरां दी अलाही बाणी दे कीर्तन नाल जोड़नगे। होईयां भुल्लां दी माफी करो कृपा, बुलाओ फतेह। वाहिगुरू जी का खालसा, वाहिगुरू जी की फतेह।

전문 아니었으니까.

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਛਕਿਆ ਦੇਵ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਉਤਰਵਾਈਆਂ ਤਾਂ ਨਿਆਰਿਆਂ ਨਾਲ ਚਿਰਵਾਏ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਵਾਹੀ ਤਿਨਾਂ ਸਮੂਹ ਸਿੰਘ ਸਿੰਘਣੀਆਂ ਭੁਚੰਗੀਆਂ ਸਿਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋ

ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮੰਨਣੀ ਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸੱਚੇ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਚਰਣਾ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਸਤਿਗੁਰੂ

ਸਾਜ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦੇ ਕੀਰਤਨ ਅੰਮ੍ਰਿਤਮਈ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਹੋਈ ਹੈ। ਸਤਿਗੁਰੂ ਅਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ। ਸਤਿਗੁਰੂ ਜੀ ਆਪਣੇ ਦਰ ਘਰ ਦੇ ਟਹਿਲੀਆਂ ਨੂੰ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਵਿੱਚ ਲਾਈ ਰੱਖਣਾ, ਆਪਣੇ ਦਰ ਘਰ ਦੇ ਕੀਰਤਨੀਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣਾ। ਸਤਿਗੁਰੂ ਜੀ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਵਿਦਿਆ ਦੀਆਂ ਦਾਤਾਂ ਕੀਰਤਨ ਦੀਆਂ ਦਾਤਾਂ ਝੋਲੀ ਵਿੱਚ ਪਾ ਕੇ ਨਿਵਾਜਣਾ। ਗਰੀਬ ਨਵਾਜ ਜੀ ਉਹ ਆਪ ਜੀ ਦੇ ਦਰ ਘਰ ਦੇ ਸੇਵਕ ਸੁਮੇਤੀ ਸ਼ਰਮਾ ਜੀ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਗੁਰੂ ਕੇ ਲੰਗਰਾਂ ਵਾਸਤੇ $101 ਮਾਇਆ ਹਾਜ਼ਰ ਕਰਦੇ ਨੇ। ਗਰੀਬ ਨਵਾਜ ਹੋਰ ਸੰਗਤਾਂ ਵੱਲੋਂ ਬੇਅੰਤ ਮਾਇਆ ਆਪ ਜੀ ਦੇ ਖਜ਼ਾਨਾ ਵਿਖੇ ਹਾਜ਼ਰ ਹੋਈ ਹੈ। ਸਰਬੱਤ ਦੀਆਂ ਤਿਲ ਫੁੱਲ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰ ਲੈਣੀਆਂ, ਸਰਬੱਤ ਨੂੰ ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਸਿੱਖੀ ਸਿਦਕ ਭਰੋਸਾ ਬਖਸ਼ਣਾ, ਘਰਾਂ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣੀ, ਕਾਰੋਬਾਰਾਂ ਵਿੱਚ ਵਾਧੇ ਕਿਰਤ ਕਮਾਈਆਂ ਚ ਬਰਕਤਾਂ ਪਾਉਣੀਆਂ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਹੀ ਪਿਆਰੀ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਲ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਾਰਨ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਹੇ ਗਰੀਬ ਨਿਵਾਸ ਸੱਚੇ ਪਿਤਾ ਜੀ, ਉਹ ਆਪ ਜੀ ਨੇ ਮਿਹਰਾਂ ਕੀਤੀਆਂ ਦਾਤਾ ਜੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਆਪ ਜੀ ਨੇ ਆਪਣੇ ਸਿੰਘਾਸਨ ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੇ ਦਾਰੇ ਬਖਸ਼ੇ। ਗਰੀਬ ਨੂੰ ਅੱਜ ਆਪ ਜੀ ਦਾ ਕੋਟੀ ਕੋਟਾਨ ਸ਼ੁਕਰਾਨਾ ਧੰਨਵਾਦ ਹੈ ਜੀ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਹੋਈ ਹੈ, ਆਪ ਜੀ ਦੇ ਸੁੱਖ ਆਸਨ ਦੀ ਸੇਵਾ ਸੋਹਿਲਾ ਸਾਹਿਬ ਜੀ ਦੇ ਪਾਠ ਕੀਤੇ ਨੇ, ਦਰ ਕਰਦੇ ਟਹਿਲੀਆਂ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਫੁੱਲਾਂ ਬਖਸ਼ ਦੇਣੀਆਂ ਜੀ। ਆਪ ਜੀ ਕਿਰਪਾ ਕਰੋ, ਆਪਣੇ ਸੁੱਖ ਆਸਨ ਸਥਾਨਾਂ ਵਿਖੇ ਚੱਲ ਕੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਰਾਤ ਸੁੱਖ ਸ਼ਾਂਤੀ ਨਾਲ ਬਤੀਤ ਕਰਨੀ, ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਨੇ ਜੀ, ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਕਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ 'ਤੇ ਸੁਭਾਇਮਾਨ ਹੋ ਕਰਕੇ, ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰ ਜੀ ਨੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਵਾਕ ਬਖਸ਼ਿਸ਼ ਕੀਤੇ ਹਨ, ਜੋ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਦਾ ਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਜੈਤ ਸਰੀ ਰਾਗ ਅੰਦਰ ਸਤਿਗੁਰਾਂ ਦੇ ਪਾਵਨ ਅੰਗ 701 ਅਤੇ 2 ਪਰ ਸੁਭਾਇਮਾਨ ਹੈ। ਪੰਚਮ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਅੰਦਰ ਇਹ ਬਖਸ਼ਿਸ਼ ਮਿਹਰਾਮਤ ਉਪਦੇਸ਼ ਕੀਤਾ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨਾਲ ਜੋੜਨ ਵਾਲਾ, ਉਹਦੇ ਮਾਰਗ 'ਤੇ ਚਲਾਉਣ ਵਾਲਾ, ਉਹਦੇ ਘਰ ਦੀ ਵਾਰਤਾ ਦੱਸਣ ਵਾਲਾ ਕੋਈ ਵੀ ਜਨ ਮੈਨੂੰ ਮਿਲ ਜਾਏ, ਜੋ ਉਸ ਪਰਮਾਤਮਾ ਦੀਆਂ ਬਾਤਾਂ ਪਾਵੇ, ਉਸ ਵਾਹਿਗੁਰੂ ਦੇ ਘਰ ਦਾ ਸੱਦੜਾ ਸੁਣਾਵੇ, ਮੈਂ ਆਪਣੇ ਉਸ ਪਿਆਰੇ ਦੇ ਅੱਗੇ ਆਪਣਾ ਸਾਰਾ ਕੁਝ ਵਾਰ ਦਿਆਂ, ਉਹਦੇ ਚਰਨ ਪਕੜ ਕੇ ਕੁੱਟਾਂ, ਉਸ ਨੂੰ ਆਪਣੇ ਪ੍ਰਾਣਾਂ ਦੀ ਭੇਟਾ ਦੇ ਦਿਆਂ, ਜੇ ਕੋਈ ਮੈਨੂੰ ਪਿਆਰੇ ਦਾ ਸੱਜੜਾ ਸੁਣਾਵੇ, ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਰਸ ਦੇ ਨਾਲ ਹੀ ਇਹ ਮਨ ਤਨ ਦੇ ਕਿਆਰੇ ਨਿਰਮਲ ਹੁੰਦੇ ਨੇ। ਉਸ ਪਰਮਾਤਮਾ ਦੇ ਰਸ ਵਿੱਚ ਪੈ ਕੇ ਹੀ ਇਹ ਵਿਖਿਆ ਦੇ ਰਸ ਛੁੱਟਦੇ ਨੇ। ਇਸ ਕਰਕੇ ਹੇ ਵਾਹਿਗੁਰੂ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਂ ਤੇਰੇ ਵੱਲ ਚਿੱਤ ਵਰਿਆ ਹਾਂ, ਤੂੰ ਕਿਰਪਾ ਕਰ, ਬਖਸ਼ਿਸ਼ ਕਰ, ਮੈਨੂੰ ਅਭੈ ਪਦ ਬਖਸ਼ਿਸ਼ ਕਰ ਦੇ, ਨਿਰਭਉਤਾ ਦਾ ਪਦ ਬਖਸ਼ਿਸ਼ ਕਰ ਦੇ, ਅਤੇ ਆਪਣਾ ਸਿਮਰਨ ਬਖਸ਼ਿਸ਼ ਕਰ ਦੇ, ਜਿਹਦੀ ਬਦੌਲਤ ਮੈਂ ਤੇਰੀ ਰਹਿਮਤ ਤੇਰੀ ਬਖਸ਼ਿਸ਼ ਦੇ ਨਾਲ ਆਪਣੇ ਆਪ ਦਾ ਜੀਵਨ ਸਫਲਾ ਕਰ ਲਵਾਂ, ਆਪਣੇ ਜੀਵਨ ਨੂੰ ਤੇਰੇ ਚਰਨਾਂ ਵਿੱਚ ਭੇਟਾ ਕਰ ਸਕਾਂ। ਇਹ ਕਿਰਪਾ, ਇਹ ਬਖਸ਼ਿਸ਼, ਇਹ ਅਰਦਾਸ ਮੇਰੀ ਆਪਣੇ ਦਰ 'ਤੇ ਪ੍ਰਵਾਨ ਕਰ ਲੈ। ਇਹ ਉਪਦੇਸ਼ ਪੰਚਮ ਪਾਤਸ਼ਾਹ ਜੀ ਨੇ ਅੱਜ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਦਿੱਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਉਹ ਜਨ ਮਿਲਾਉਣ, ਉਹ ਸੇਵਕ ਮਿਲਾਉਣ, ਉਹ ਸੰਘ ਮਿਲਾਉਣ, ਜਿਹਨੂੰ ਮਿਲ ਕੇ ਵਾਹਿਗੁਰੂ ਚਿੱਤ ਆਵੇ, ਪ੍ਰਭੂ ਦੀਆਂ ਬਾਤਾਂ ਪਾਈਏ, ਪ੍ਰਭੂ ਦੇ ਦਰ 'ਤੇ ਤੁਰਦਿਆਂ ਮਨ ਤਨ ਨਿਰਮਲ ਹੋ ਜਾਏ, ਵਿਖਿਆ ਰਸ ਮਿਟ ਜਾਏ, ਨਾਮ ਰਸ ਦੀ ਪ੍ਰਾਪਤੀ ਹੋਵੇ। ਗੁਰੂ ਕਿਰਪਾ ਕਰੇ, ਸਮੂਹ ਸੰਗਤ ਦਾ ਧੰਨਵਾਦ। ਆਓ ਪਿਆਰ ਸਹਿਤ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਜੀ। ਪਿਆਰ ਸਹਿਤ ਸਰਵਣ ਕਰੀਏ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੌੜੀ ਸੁਖਮਨੀ।

ਨੇ ਰਾਮ ਨਾਮ ਇੱਕ ਅੱਖਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਂਖੀ ਏਕੈ ਦਰਸ਼ ਤੁਹਾਰੂ ਨਾਨਕ ਉਨ ਸੰਗ ਮੋਹੇ ਉਧਾਰੂ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ ਪ੍ਰਭ ਕੈ ਸਿਮਰਨ ਤੀਰਥਿ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਥਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ

ਕਉ ਮੁਕਤ ਜੁਗਤ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋ ਕਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀਂ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੁਆ ਪ੍ਰਭ ਦੀਨਾ ਹਰ ਹਰ ਜਨ ਕੈ ਉਠ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤਿਓ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਇ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗਵਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰਾਤੀ ਵਰਤ ਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਭੀ ਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਿਕਸ ਵਹਿ ਵਰ ਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਾਉ ਪੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰ ਤੇ ਛੁਟੈ ਗਰਭ ਗਮਾਨਾ ਮਨ ਤੇ ਉੱਠੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾ ਤਿਸ ਦੇਹਿ ਕੋ ਬਹੁ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆ ਟਰੈ ਜਲ ਧੋਵੈ ਬਹੁ ਦੇਹਿ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਿਤ ਬਹੁਮੂਚ ਬਹੁਤ ਸਿਆਣ ਜਮਕਾ ਭਉ ਵਿਆਪੈ ਅਨੇਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਭੇਖ ਅਨੇਕ ਅਗਨੀ ਬੁੱਝੈ ਕੂਟ ਉਪਾਵ ਤਰਗੈ ਨੀ ਸਿਜੈ ਝੂਠ ਸਨਾਹੀਉ ਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨੀ ਮਾਨੈ ਹਰ ਕਾ ਨਾਮ ਜਪੈ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਈ ਚਾਰ ਪਦਾਰਥ ਜੇ ਕੋ ਮਾਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸੁਧ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਛੋਰੈ ਜੇ ਕੋ ਜਨ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਠੈ ਬਿਮਾਨ ਆਪਸ ਕਉ ਜੋ ਜਾਣੈ ਨੀਚਾ ਸੂ ਗਣੀਐ ਸਭ ਤੇ ਉੱਚਾ ਜਾਕਾ ਮਨ ਹੋਇ ਸਗਲ ਕਿਰੀਨਾ ਹਰ ਹਰ ਨਾਮ ਦਿਨ ਘਟ ਘਟ ਜੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪੁਨ ਨਹੀਂ ਲੇਪਾ ਨਿਰਧਨ ਕੋ ਧਨ ਤੇਰੋ ਨਾਉ ਨਿਤਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੂ ਮਾਨ ਸਗਲ ਕਟਾਕੋ ਦੇਵ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗਾ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸੁਕੋਏ ਸਰਵ ਧਰਮ ਹੈ ਸ੍ਰੇਸ਼ਟ ਧਰਮੂ ਹਰ ਕੋ ਨਾਮ ਜਪ ਨਿਰਮਲ ਕਰਮੂ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੀ ਘਟ ਵਸੈ ਹਰ ਨਾਮ ਸਲੋ
निर्गुण यार अन्य

ਸਵਸਤਵਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਰਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਸਵਾਰ ਸੀ ਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆਉ ਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਤਾਰੂ ਪਰ ਸੁਖ ਬਸੈ ਸੁਖ ਪ੍ਰਾਤ ਮੀਤ ਬਣਤਾ ਸੁਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਭਵ ਕਮੁੱਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਵਸਾ ਦੀਨੇ ਹਸਤ ਭਾਵ ਕਰਨੇ ਤਰਸਨਾ ਤਿਸੈ ਤਿਆਗਵਰ ਸੰਗਰਚਨਾ ਐਸੇ ਦੋਖ ਮੁੜੰਦ ਵਿਆਪੇ ਨਾਨਕ ਕਾਢ ਲੇ ਹੋ ਪ੍ਰਵਿਆਪੇ ਆਦ ਅੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਦ ਪਾਵੈ ਤਾਸਿਓ ਮੂੜਾ ਮਨ ਨਿਹਲਾਵੈ ਜੋ ਠਾਕੁਰ ਸਤ ਸਦਾ ਹਜੂਰੇ ਤਾਕੂ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸੈ ਵਿਸਾਰੈ ਮੁਗਧ ਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛਿੜਨਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਦਰਦ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਗੰਤਰ ਮਲ ਮਾਇਆ ਚਪ ਸੁਨਾਏ ਕਛ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੈ ਅਥਾਹਾ ਜਾ ਕੇ ਅੰਤਰ ਬਸੈ ਪ੍ਰਵਿਆਪ ਨਾਨਕ ਤੇਜਨ ਸਹਿਜ ਸਮਾ ਸੁਣਿਆ ਕੈਸੇ ਮਾਰਗ ਪਾਵੈ ਕਰ ਗਹਿਲੇਹੂ ਓੜ ਨਿਭਾਵੈ ਕਾਂ ਬੁਝਾਰਤ ਬੂਝੈ ਡੂਰਾ ਨਿਸ਼ਕਹੀਐ ਤੂੰ ਸਮਝੈ ਭੂਰਾ ਕਹਾ ਵਿਸ਼ਨ ਪਦ ਗਾਵੈ ਗੂੰਗ ਜਤਨ ਕਰੈ ਤੋ ਭੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਪਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸਮ ਸਹਾਈ ਸੁਭਾਵੈ ਨ ਚੀਤ ਜੋ ਬੈਰਾਈ ਤਾਸਿਉ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਆਹੋ ਝੂਠ ਬਿਆਨੀ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗਹਿ ਆਨ ਸੁਆਏ ਨਾਨਕ ਕਹੂ ਨ ਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੈ ਪਾਵੈ ਏਕ ਬਸ ਕਾਰਨ ਬਿਕੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰਲੇ ਤਉ ਮੂੜਾ ਕਹੁ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾ ਕੋ ਕੀ ਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਵ ਸੂਖ ਤਾਹੂ ਮਨ ਉਠਾ ਜਿਸ ਨੇ ਆਪਣਾ ਹੁਕਮ ਮਨਾਇਆ ਸਰਵ ਤੋਗ ਨਾਨਕ ਤਿਨ ਪਾਇਆ ਗੰਤ ਸਾਉ ਆਪਣੀ ਦੇ ਰਾਸ

ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਰ ਪਟੰਬਰ ਹੰਡਾਵੈ ਤਿਸੈ ਤਿਆਕਤ ਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਵੀਜੈ ਮਨਾਟ ਪੈਰ ਤਾਕਾ ਜਸ ਗਾ ਵੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਖ ਤਾਕੂ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਤਰ ਗੈ ਮਨ ਪਾਵੈ ਨਾਨਕ ਪਤ ਸਿੱਧੀ ਘਰ ਜਾਵੈ ਜੇ ਪ੍ਰਸਾਦ ਆਰੂ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾ ਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇਹ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆਪੋ ਕਨ ਪਹਿਰੀ ਚੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸੁ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਤਿਸੈ ਧਿਆਈ ਤਿਸੈ ਧਿਆਈ ਜੋ ਏ ਕਲ ਕਹਿ ਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਹੁਤਾਨੁ ਮਨਾਟ ਪੈਰ ਕਰ ਤਿਸ ਕਾ ਧਿਆਨ ਜੇ

ਐ ਲਾ ਲਾ ਗਏ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੀ ਧਰ ਉਪਰ ਆਕਾਸ਼ ਬ੍ਰਹਮ ਗਿਆਨੀ ਕਹਿ ਮਿੱਤਰ ਸੁਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਉਸ ਤੇ ਉੱਚਾ ਮਨੇ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਈ ਨਾਨਕ ਜਿਨ ਪ੍ਰਵਿਆਪ ਕਰੇ ਬ੍ਰਹਮ ਗਿਆਨੀ ਸਗਲ ਕੀਰੀ ਨਾ ਤੁਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੂ ਪ੍ਰਿਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹਿਤਾ ਬ੍ਰਹਮ ਗਿਆਨੀ ਕਹਿ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਵਿਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬਿਟ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਵਰ ਬ੍ਰਹਮ ਗਿਆਨੀ ਕੀ ਕੀਮਤ ਨਾਹੀ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹਿ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇ ਅਦਾਖਿਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਧਾਰੈ ਜੋ ਅੰਤਰਨਾ ਸਰਬ ਮੈਂ ਭੇਖੈ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਨਾਨਕੋ ਅਪਰ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ ਰੂਪ ਨ ਭੇਖੈ ਨੇਤਰ ਸਾਧਕੀ ਠਹਿਰ ਸੰਸੰਗ ਹੇਤ ਕਰਨ ਨ ਸੁਨੈ ਕਾਬੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ ਨ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿ ਨਾਨਕ ਕੋਟ ਮਧੇ ਕੋ ਐਸਾ ਪਰਸ ਬੈਸਨ ਸੋ ਜੀ ਸੁਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨਿਹ ਕਰਮ ਤਿਸ ਬੈਸਨ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ

ਨਾਨਕ ਵੈਸ਼ਨੋ ਪਰਮ ਗਤਿ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਹੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨੇ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਹੈ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਣ ਸਿਮਰਤ ਬੂਝੈ ਮੂਲ ਸੁਖ ਮਹਿ ਜਾਣੈ ਅਸਥੂਲ ਚੌਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਿਨ ਹੋਏ ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਤ ਮੁਗਤ ਪਾਤਰ ਕੋ ਤਾਰੈ ਸਰਬ ਰੋਗ ਕਾ ਉਖਦ ਨਾਮ ਕਲਿਆਣ ਰੂ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮ ਦਾਸ ਆਤਮ ਰਾਮ ਕਿਸਨ ਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾ ਸੋ ਦਾਸ ਦਰ ਗੈ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਚੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿੰਨ ਆਉ ਆਪੇ ਕਰਨ ਕਰਾਵਣ ਜੋਗ ਪ੍ਰਭਾਵੈ ਸੋਈ ਪਨਹੋਗ ਪਸੁਰ ਵਾਪ ਅਣਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਾਨੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਵਰਚੀ ਬਹੁਵਿਧ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵ ਕਾ ਵਿਚਾਰੈ ਕਈ ਕੋਟ ਨਵਤ ਨਾਮ ਧਿਆਵੈ ਨਾਨਕ ਕਰਤੇ ਕੰਤ ਨਾ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾਤਮ ਨਿਕੋਰ ਕਈ ਕੋਟ ਪਰ ਦਰਵ ਕੋ ਹੀ ਰਹੇ ਕਈ ਕੋਟ ਪਰ ਦੁੱਖ ਨਾ ਕਰਹਿ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ਼ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲੱਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸ਼ੀਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣਾ ਸੋ ਤਾਰੈ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਨੇਰੈ ਸਭ ਹੁੰਤੇ ਦੂਰ ਨਾਨਕ ਆਪਲਿਪਤ ਰਿਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰਹਿ ਕਈ ਕੋਟ ਬੋਜੋਨੀ ਫਿਰਹਿ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੈ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਭਾਣਾ ਤਹਿ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ
कई कोट भय वैरागी राम नाम संकिन लिवलागी कई कोट प्रभु को खोजंते आत्म महपार ब्रह्म लहंते कई कोट दर्शन प्रप्यास तिनको मिलो प्रभु विनाश कई कोट मांगे सत्संग पार ब्रह्म तिन लागा रंग जिनको हुए आप सुप्रसन्नो नानक ते जन सदा तन तन कई कोट कानी अरखंड कई कोट

ਕਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।

ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਸ਼ਾਂਦਤਵਾ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜਿ ਜੈ ਕੋਟ ਇੰਦਰ ਇੰਦਰਾਣ ਸਾਹੁ ਸਹਾਣ ਗਣ ਜੈ ਤ੍ਰਿਭਵਣ ਮਹੀਪ ਸੁਰ ਨਰ ਆਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਯਾਤ ਛੰਦ। ਨਮਸਤਵੰਗ ਅਕਾਲੇ, ਨਮਸਤਵੰਗ ਕ੍ਰਿਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਨਮਸਤੰਗ ਅਪੇਖੇ, ਨਮਸਤੰਗ ਅਲੇਖੇ, ਨਮਸਤੰਗ ਅਕਾਏ, ਨਮਸਤੰਗ ਅਜਾਏ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਅਨਾਮੇ, ਨਮਸਤੰਗ ਅਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਅਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਅਥਾਮੰਗ, ਨਮਸਤੰਗ ਅਜੀਤੇ, ਨਮਸਤੰਗ ਅਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਟਾਹੇ, ਨਮਸਤੰਗ ਅਨੀਲੇ, ਨਮਸਤੰਗ ਅਨਾਦੇ, ਨਮਸਤੰਗ ਅਸ਼ੇਦੇ, ਨਮਸਤੰਗ ਅਗਾਦੇ, ਨਮਸਤੰਗ ਅਗੰਜੇ, ਨਮਸਤੰਗ ਅਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਕਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਕਹਾਤੇ, ਨਮਸਤੰਗ ਨਿਰਤੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤਿਰਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਅਰੰਗੇ, ਨਮਸਤੰਗ ਅਪੰਗੇ, ਨਮਸਤੰਗ ਅਗਮੇ, ਨਮਸਤਸਤਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਅਜਾਤੇ, ਨਮਸਤੰਗ ਅਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜਬੇ, ਆਦੇਸੰਗ ਆਦੇਸੇ, ਨਮਸਤੰਗ ਅਪੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਯਾਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਅਪੇਵੈ, ਨਮਸਤੰਗ ਅਜਨਮੇ, ਨਮਸਤੰਗ ਸੁਬਨਮੇ, ਨਮੋ ਸਰਬ ਗੌਨੇ, ਨਮੋ ਸਰਬ ਭਾਉਨੇ, ਨਮੋ ਸਰਬ ਰੰਗੇ, ਨਮੋ ਸਰਬ ਪੰਗੇ, ਨਮੋ ਕਾਲ ਕਾਲੇ, ਨਮਸਤਸਤ ਦਯਾਲੇ, ਨਮਸਤੰਗ ਅਭਰਨੇ, ਨਮਸਤੰਗ ਅਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕਿਰਤਾਰੰਗ, ਨਮੋ ਸਰਬ ਧੰਦੇ, ਨਮੋ ਸਤ ਅਬੰਦੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਬਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੌਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਯਾਲੇ, ਨਮੋ ਸਰਬ ਪਾਲੇ, ਚਾਚਰੀ ਸ਼ਾਂਦਤਵਾ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ, ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਪੇ ਹੈ, ਅਜੀਤ ਹੈ, ਅਭੀਤ ਹੈ, ਤ੍ਰਿਮਾਨ ਹੈ, ਨਿਧਾਨ ਹੈ, ਤ੍ਰਿਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਬਰਨ ਹੈ, ਅਭੂਤ ਹੈ, ਅਪਰਨ ਹੈ, ਅਗੰਜ ਹੈ, ਅਪੰਜ ਹੈ, ਅਚੂਜ ਹੈ, ਅਚੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਸ਼ੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪਹੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਯਾਤ ਛੰਦ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਪੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਪਾਉਣੇ, ਅਨੰਗੀ ਅਨਾਥੇ, ਨਰਸੰਗੀ ਪ੍ਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ, ਸਮਸਤੀ ਬੇਭੂਤੇ, ਕਲੰਕੰ ਬਿਨਾ ਨੇਕਲੰਕੀ ਸਰੂਪੇ, ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ, ਨਮੋ ਜੋਗ ਜੁਗਵੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਜਵੇਸ਼ਵਰੰ ਪਰਮ ਬਿਰਧੇ,
ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੁਗਵੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੁ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਧੋ ਉਰਧ ਅਰਧੰ ਅਗੰ ਓਗ ਹਰਤਾ ਪਰੰ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਯਾਲੰ ਅਸ਼ੇ ਦੀ ਅਪਹਿਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਾਸਤਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪਹੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ ਹੈ ਕੁਯੰਗ ਪ੍ਰਯਾਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਬਦੇਸੇ ਨਮੋ ਸਰਬਪਿਹਿਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤ੍ਰੰ ਨਮੋ ਸਰਬ ਜੰਤ੍ਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਦ ਸਿਧੰ ਨਿਵਾਸੀ ਚਰਪਟ ਛੰਦ ਤੁਆ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਯਤ੍ਰ ਤਤ੍ਰ ਬਿਰਾਜਹੀ ਅਵਧੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਯਤ੍ਰ ਤਤ੍ਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੂ ਨਹਿ ਜਾਹੇ ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਆਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਿਹ ਜੇਬ ਤਾਪ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਈ ਪੁਰਤੀਨ ਲੋਕ ਚਾਉ ਦਾ ਹੈ ਕੇ ਬਿਖੈ ਜਗ ਜਾਪਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬਿਸਵਰਚਿਓ ਸਵਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ਼ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨ ਜਾਨਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨ ਆਵਈ ਵਹਚਿਤ ਮਧੁਭਾਰ ਛੰਦ ਤੁਆ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੋ ਸ਼ਾਹਾਨ ਸ਼ਾਹੋ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ
अनभूत अंग आपा अपंग गतमित अपार गुणगन उदार मुनगन प्रणाम निरपय निकाम आतदूत प्रचंड मित गत अखंड आलस्य कर्म अदृश्य धर्म सर्वा प्रणाड्य अंडंड बाड्य चाचरी शांत त्व प्रसाद गोविंदे मुकंदे उदारे अपारे हरियं करियं निरनामे अकामे भुजंग प्रयात शांत चतर चक्र करता चतर चक्र हरता चतर चक्र दाने चतर चक्र जाने चतर चक्र वर्ती चतर चक्र परती चतर चक्र पाले चतर चक्र काले चतर चक्र पासे चतर चक्र वासे चतर चक्र माने चतर चक्र दाने चाचरी छंद न सत्र न मित्र न परमंग न पित्र न कर्मंग न काय अजन्मंग अजाय न चित्र न मित्र परे हैं पवित्र प्रतिशय आदिशय अदृश्य अकृशय भगवती शांत त्वा प्रसाद गातते के आशेज देश है के अपेज पेश है के अगंज कर्म है के अपंज परम है के अपेज लोक है के आदित सुक है के अवतूत वर्ण है के विभूत करने के राजं प्रभा है के धर्मं तुजा है के आशोक वर्ण है के सर्वा आवरण है के जगतं कृति है के शत्रं क्षत्रि है के ब्रह्मं स्वरूपे के अनुपाओ अनुप के आद अदेव है के आप अपेव है के चित्रं बहीने के एक अधीन के रोजी रजा कह रही मेरे हाक के पाक व्यैब है के कह भूल गैब है के अफभूल गुना है के साहान साह है के कारण कुनिंद है के रोजी देहंद है के राजक रहीम है के कर्मं करीम है के सर्वं कली है के सर्वं दली है के सर्वत्र मान्य है के सर्वत्र दान्य है के सर्वत्र गौण है के सर्वत्र पौन है के सर्वत्र देशाय के सर्वत्र पेशाय के सर्वत्र राजाय के सर्वत्र साजाय के सर्वत्र दीन है के सर्वत्र लीन है के सर्वत्र जाहु के सर्वत्र पाहु के सर्वत्र देशाय के सर्वत्र पेशाय के सर्वत्र कालाय के सर्वत्र पालाय के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काजाय के सर्वत्र राजाय के सर्वत्र सोखाय के सर्वत्र पोखाय के सर्वत्र त्राणय के सर्वत्र प्राणय के सर्वत्र देशाय के सर्वत्र पेशाय के सर्वत्र मान्य सदैवं प्रधान्य के सर्वत्र जाप्याय के सर्वत्र थाप्याय के सर्वत्र पानय के सर्वत्र मान्य के सर्वत्र इंद्राय के सर्वत्र चंद्राय के सर्वं कली में के परमं फाही में के आकल अला में के साहिब कला में के हुसनल वजू है तमामुल रजू है हमेशो सलाम में सलीखत मुदा में गनीमल सिकस्ता है ग्रीबुल परसुता है बिलंदुल मकान है जमीनल जमान है तमीजुल तमाम है रजूअल निधान है हरीफल अजीम है रजायक जकीन है अनेकुल त्रंग हैं अपेद हैं अपंग हैं अजीजुल निवाज हैं गनीमुल खिराज हैं निरुक्त स्वरूप हैं त्रिमुक्त विभूत हैं प्रभुगत प्रभा हैं सुजुगत सुदा हैं सदैवं स्वरूप हैं अपेदी अनूप हैं समस्त उपराज हैं सदा सर्वसाज हैं समस्त सलाम हैं सदैवल अकाम हैं निर्बाध स्वरूप हैं अगाध हैं अनूप हैं ओं आद रूपे अनाद स्वरूपे अंग नंगी अनामे त्रिपंगी त्रिकामे त्रिभृगं त्रिबादे अगंजे अगाधे शुभं सर्वभागे सुसर्वा अनुरागे त्रिपोगत स्वरूप हैं अछेज हैं अछूत हैं कि नरकं प्रणाश हैं पृथ्युल प्रवास हैं निरुक्त प्रभा हैं सदैवं सदा हैं विपोगत स्वरूप हैं प्रजुगत अनूप हैं निरुक्त सदा हैं विपोगत प्रभा हैं अनुक्त स्वरूप हैं प्रजुगत अनूप हैं चाचरी छंद अपंग है अनंग है अपेख है अलेख है अपर्म है अकर्म है अनाद है जुगाद है अजय है अभय है अपूत है अतूत है अनाश है उदास है अतंत है अबंध है अपगत है विरक्त है अनाश है प्रकाश है निचिंत है सुनिंत है अलिख है अधिक है अलेख है अपेख है अटा है अगा है असंभ है अगम्भ है अनिल है अनाद है अनित है सुनित है अजात है अजाद है चरपट छंद त्वा प्रसाद सर्वंहंता सर्वंगंता सर्वंख्याता सर्वंज्ञाता सर्वंहर्ता सर्वंकर्ता सर्वंप्राणं सर्वंप्राणं सर्वंकर्मं सर्वंतर्मं सर्वंयुक्ता सर्वंमुक्ता रसावल छंद त्वा प्रसाद नमो नरकनाशे सदैवं प्रकाशे अनंगं स्वरूपे अपंगं विभूते
परमात्म परमाथे सदा सर्वसाथे अगाध स्वरूपे निर्बाध विभूते अनंगी अनामे त्रिभंगी त्रिकामे नृभंगी स्वरूपे सर्वंगी अनूपे न पोत्रय न पुत्रय न सत्रय न मित्रय न ताताय न माताय न जाताय न पाताय निसाकं सरीक है अमितो अमीक है सदैवं प्रभा है अजय है अजा है भगवती शांतत्वा प्रसाद के जाहर जहूर है के हाजर हजूर है हमें सुन सलाम है समस्तुल कलाम है के साहेब दिमाग है के हुसनल चराग है के कामल करीम है के राजक रहीम है के रोजी देहंद है के राजक रहंद है क्रीमुल कमाल है के हुसनल जमाल है गनीमल खिराज है ग्रीबुल निवाज है हरिफुल सिकन है हरासुल फिकन है कलंकं प्रणास है समस्तुल निवास है अगंजुल गनीम है रजाइक रहीम है समस्तुल जुबा है के साहेब केरा है के नरकं प्रणास है बहस्तुल निवास है के सरबुल गुवन है हमेसुल रवन है तमामुल तमीज है समस्तुल अजीज है परम परम ईश है समस्तुल अदीस है अदेसुल अलेख है हमेसुल अपेख है जमीनल जमा है अमीकुल इमा है करीमुल कमाल है के जोरत जमाल है के अचलं प्रकाश है के अमितो सुबास है के अजब स्वरूप है के अमितो विभूत है के अमितो पसा है के आतम प्रभा है के अचलं अनंग है के अमितो अपंग है मधुभार छंद त्वा प्रसाद मुन मन प्रणाम गुणगन मुदाम अर पर अगंजो हर नर प्रपांजो अनगन प्रणाम मुन मन सलाम हर नर अखंड बरनर अमंड अनुभव अनासो मुन मन प्रकाश गुणगन प्रणाम जल थल मुदाम आनशेज अंग आसन अपंग उपमा अपार गत मित उदार जल थल अमंड देश वेश अपंड जल थल महंत देश वेश बेअंत अनुभव अनासु त्रित तर तुरासु आजान बाहो एक सदाहु ओंकार आद कथनी अनाद खलखंड ख्याल गुरबर अकाल कर कर प्रणाम चित चरण नाम अनशिज गात आजिज न बात अनचंज गात अनरंज बात अनटट भंडार अनठठ अपार आडीठ कर्म अतटीठ कर्म अणब्रण अनंत दाता महंत हर बुल मना शांत त्व प्रसाद करुणाल है अरिकाल है खलखंडन है महमंडन है जागतेश्वर है परमेश्वर है कल कारण है सर्व उभारण है त्रित के तरण है जाग की करण है मनमान्य है जग जान्य है सर्वंपर है सर्वंकार है सर्वपाश है सर्वनाश्य है करुणाकर है विश्वम्र है सर्वेश्वर है जागतेश्वर है ब्रह्मंडस है खालखंडस है।

ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਾਈ। ਹਮਰੀ ਕਰੋ ਹਾਥ ਦਾਇ ਰੱਛਾ, ਪੂਰਨ ਹੋਏ ਚੇਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹੇ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਗ੍ਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੈ ਪਿਆਸਾ। ਤੁਮਹਿ ਛਾਟ ਕੋਈ ਅਵਰ ਨ ਧਿਆਉ, ਜੋ ਬਰ ਚਾਹੂ ਸੁ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ ਹੈ। ਆਪ ਹੱਥ ਦੈ ਮੁਝੈ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤ ਜਿਉ ਕਰੇ ਹਉ ਰੱਛਾ। ਰਾਖ ਲਿਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਾਇਤ ਜਛਨ ਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਗਲ ਪ੍ਰਜਾ ਜਿਨ ਆਪ ਸੁਵਾਰੀ। ਸੇਵਕਨ ਕੋ ਸੈਵ ਗੁਣ ਸੁਖ ਦੀਓ, ਸਤਰਨ ਕੋ ਪਾਲਮੋ ਬਾਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ। ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪੋ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨਿਲ ਅਨਾਦ ਅਸੰਭਵ। ਪਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਬੇਦਾ। ਪਾਕੋ ਕਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਮਹਾਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੇ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਬਿਦ ਸਜਾ ਪ੍ਰਥਮ ਸੰਸਾਰ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ। ਕਹੂ ਫੂਲ ਰਾਜਾ ਹੋਇ ਬੈਠਾ, ਕਹੂ ਸਿਮਟ ਭਇਓ ਸੰਕਰ ਕੈਠਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਯੰਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰੋ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਕਹਤਾ। ਜੇ ਅਸ ਤੁਜ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹਵਾ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਕੀ ਕਾਲ ਨਿਕਟ ਨਾਹੈ ਆਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤ ਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਕੀ ਤਾਪ ਤਨਕ ਮੋਹ ਹਰੇ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ। ਇੱਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ। ਜਿਨ ਨਰ ਨਾਮ ਤੇ ਹਾਰੂ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਕ ਕੇਤ ਮੈਂ ਸਰਣ ਤੇ ਹਾਰੀ, ਆਪ ਹਾਥ ਦਾ ਲਿਹੋ ਉਬਾਰੀ। ਸਰਬ ਠਾਉਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ਾਇ ਕਰਤਾ।
श्री असतुज जब भय दयाला पूरन करा ग्रंथ तत्काला मन बांशत फल पावै सोई दुख न तिसै व्यापत कोई अड़िल सुने गुंग जो जाहे सुरसना पावई सुने मूढ़ चित लाए चतुरता आवई दुख दर्द पाओ निकट ना तिन नरके रहाय हो जो जाति एक बार चौपाई को कहै चौपाई संबत सत्रह सहस पणि जय अर्ध सहस फुन तीन कह जय भाद्रव सुदी अष्टमी रविवारा तीर सतद्रव ग्रंथ सुधारा सोइया पाए गहे जब ते तुमरे तब ते को आंख तरे नहीं आने ओ राम रहीम पुराण कुरान अनेक कहे मत एक ना मान्यो सिमरत शास्त्र वेद सबै बहु भेद कहे हम एक न जान्यो श्री असपान कृपा तुमरी कर मैं ना कहेउ सब तुहे बखान्यो दोहरा सगल द्वार कौ छाड़ कै गहे तुहारो।

ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੇਖੋ ਕਟੇ ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ, ਇੱਕ ਭਰਮ ਭੂਲੇ ਫਿਰੈ ਦਹਿ ਦਿਸੋ ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੈ, ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ, ਆਵ ਉਹ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨੈ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਹੋ ਕਥੇ ਹੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸਾ ਵਿਟਹੋ ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾ ਸੰਗ ਨਿਭਾਇਆ, ਤਿਨਾ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲਾਓ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲਾਓ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤੇ ਆਵੈ, ਨਾਮ ਚੇਤੇ ਆਵਨ ਕਾ ਸਦਕਾ

ਅੰਮ੍ਰਿਤ ਵੇਲੇ ਤੋਂ ਲੈ ਕੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਸਤਿਗੁਰੂ ਜੀ, ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ। ਸਤਿਗੁਰੂ ਜੀ, ਆਪ ਜੀ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤੋ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਮਹਾਰਾਜ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਦੇਖੇ ਲਾਓ, ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਅੰਮ੍ਰਿਤ ਵੇਲੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਮਹਾਰਾਜ ਜੀ ਆਪ ਜੀਆਂ ਦੇ ਚਰਨ ਪਰਸੇ ਨੇ, ਕਰੋ ਕਿਰਪਾ ਤਿਨ੍ਹਾਂ ਦੀਆਂ ਗੁਰਮਤ ਅਨੁਸਾਰ ਭਾਵਨਾਵਾਂ ਸੰਪੂਰਨ ਕਰਨੀਆਂ, ਗੁਰਸਿੱਖੀ ਦਾ ਦਾਨ ਬਖਸ਼ਿਸ਼ ਕਰਨਾ, ਨਾਮ ਦਾ ਪਿਆਰ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਮਹਾਰਾਜ ਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜਨਾ, ਸਤ ਸੰਗਤ ਦੇ ਨਾਲ ਰਲਾ ਲੈਣਾ। ਮਹਾਰਾਜ ਜੀ ਦਰ ਘਰ ਦੇ ਟਹਿਲੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਹਾਰਾਜ ਜੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਜੀ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਯੋਗ ਹੋਵੇ ਮਹਾਰਾਜ ਜੀ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਹਾਰਾਜ ਜੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ।

ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵੈ ਜੋਰ ਚਰਨ ਗਾਹੋ ਬਕਉ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ ਕਰਦੇ ਹੋਏ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨਿਯਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਨੇ ਅਤੇ ਆਪਣਾ ਜੀਵਨ ਸਫਲ ਬਣਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਹਿ ਬਿਠਾਇਓ ਰਹੱਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪਹੇ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹੇ ਕਟਹੇ ਸੋ ਪਾਪ ਤਿਨ ਨਰਹੋਂ ਕੇ ਗੁਰ ਰਾਮਦਾਸ ਚਿਨ ਪਾਇਓ ਛਤਰ ਸਿੰਘਾਸਨ ਪ੍ਰਿਥਵੀ ਗੁਰ ਅਰਜਨ ਕੋ ਦੇ ਆਇਓ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ

ਅਪੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ ਆਇਓ ਸਰਨ ਦੀਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਚੀ ਨਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਪਾਕ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫਰਮਾਨ ਜੈਤ ਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਜੋਤ ਸਰੂਪ, ਸੱਚੇ ਪਿਤਾ, ਪੰਜਵੇਂ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ, ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਦੁਨੀਆਂ ਦੇ ਵਿੱਚ ਬੰਦਿਸ਼ਾਂ ਸੀ ਵੀ ਇਹ ਸਾਡੇ ਘਰ ਆ ਸਕਦਾ ਹੈ, ਇਹ ਸਾਡੇ ਘਰ ਨਹੀਂ ਆ ਸਕਦਾ। ਦੁਨੀਆਂ ਦੇ ਮੰਤਰ ਦੇਣ ਵਾਲਿਆਂ ਨੇ ਵੀ ਬੰਦਿਸ਼ ਲਾਈ ਹੋਈ ਸੀ ਕਿ ਮੇਰੇ ਨੂੰ ਮੰਤਰ ਨੂੰ ਇਹ ਲੋਕ ਪੜ੍ਹ ਸਕਦੇ ਆ, ਮੈਨੂੰ ਮੰਤਰ ਸੁਣਾਉਣਾ ਹੋਵੇ ਤੇ ਕੇਵਲ ਇਸ ਵਰਨ ਦੇ ਲੋਕ ਮੰਤਰ ਸੁਣਾਉਣਗੇ, ਦੂਜਾ ਕੋਈ ਮੰਤਰ ਨਹੀਂ ਸੁਣਾਏਗਾ। ਰਿਗ ਵੇਦ ਦੇ ਵਿੱਚ ਲਿਖਿਆ ਹੈ, ਇਸਤਰੀ ਸ਼ੂਦਰੋ ਪਲੀਤਸ ਵੇਦ ਮੰਤਰ ਵਿਵਰਜਤੇ, ਵੀ ਸ਼ੂਦਰ ਤੇ ਇਸਤਰੀਆਂ ਨੂੰ ਮੇਰੇ ਮੰਤਰ ਪੜ੍ਹਨ ਦਾ ਹੱਕ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਇਹ ਸਾਰੀਆਂ ਬੰਦਸ਼ਾਂ ਜਿਹੜੀਆਂ ਤੋੜ ਦਿੱਤੀਆਂ, ਕੋਈ ਆਵੇ ਜਿਹੜਾ ਆ ਕੇ ਮੈਨੂੰ ਉਸ ਵਾਹਿਗੁਰੂ ਅਕਾਲ ਪੁਰਖ ਦੀ ਬਾਤ ਸੁਣਾਵੇ, ਕੋਈ ਆਵੇ ਕਿਸੇ ਵਰਨ ਚੋਂ ਹੋਵੇ, ਸ਼ੂਦਰ ਹੋਵੇ, ਕੋਈ ਹੋਵੇ, ਲੇਕਿਨ ਜੋੜੇ ਮੈਨੂੰ ਉਸ ਵਾਹਿਗੁਰੂ ਦੇ ਨਾਲ। ਫਿਰ ਇਹ ਵੀ ਆਖਿਆ ਕਿ ਜੋ ਉਸ ਵਾਹਿਗੁਰੂ ਦੇ ਅਕਾਲ ਦੇ ਘਰ ਦੀ ਆਵਾਜ਼ ਇਲਾਹੀ ਸੱਦ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਏ, ਇਹਨੂੰ ਕੋਈ ਗਾਵੇ, ਕੋਈ ਜਪੈ, ਕੋਈ ਗਾਵੇ, ਕੋ ਸੁਣੇ, ਕੋ ਉਚਰ ਸੁਣਾਵੇ, ਕੋਈ ਬੰਦਿਸ਼ ਨਹੀਂ ਹੈਗੀ ਕਿ ਜਿਹੜਾ ਮਰਜ਼ੀ ਆਵੇ। ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਫਰਮਾਇਆ, ਕੋਈ ਜਨ, ਕੋਈ ਉਹ ਜਨ ਹੋਵੇ ਜਿਹੜਾ ਆਪ ਉਸ ਵਾਹਿਗੁਰੂ ਦੇ ਨਾਲ ਜੁੜਿਆ ਹੋਵੇ। ਇਸ ਦੁਨੀਆਂ ਦੇ ਵਿੱਚ ਉਸ ਵਾਹਿਗੁਰੂ ਅਕਾਲ ਪੁਰਖ ਦਾ ਉਪਦੇਸ਼ ਕਿਸੇ ਨੇ ਨਹੀਂ ਦਿੱਤਾ। ਤੁਸੀਂ ਭਾਰਤੀ ਸੰਸਕ੍ਰਿਤੀ ਚ ਜਿੰਨੇ ਵੀ ਮੰਦਰ ਵੇਖੋਗੇ ਨਾ, ਉਹਨਾਂ ਵਿੱਚ ਕੋਈ ਵਾਹਿਗੁਰੂ ਦਾ ਮੰਦਰ ਨਹੀਂ ਹੋਵੇਗਾ,
ਕੋਈ ਬ੍ਰਹਮਾ ਦਾ ਮੰਦਰ ਹੈ, ਕੋਈ ਵਿਸ਼ਨੂੰ ਦਾ ਮੰਦਰ ਹੈ, ਕੋਈ ਸ਼ਿਵਜੀ ਦਾ ਮੰਦਰ ਹੈ, ਕੋਈ ਦੇਵੀਆਂ ਦੇ ਮੰਦਰ ਨੇ, ਪਰ ਕਿਸੇ ਨੇ ਵੀ ਉਸ ਵਾਹਿਗੁਰੂ ਅਕਾਲ ਪੁਰਖ ਦਾ ਮੰਦਰ ਜਿਹੜਾ ਸੀ ਨਾ ਨਹੀਂ ਸੀ ਬਣਾਇਆ। ਉਹਦਾ ਕਾਰਨ ਕਿ ਉਸ ਵਾਹਿਗੁਰੂ ਦਾ ਕੋਈ ਜਾਣਦਾ ਹੀ ਨਹੀਂ ਸੀਗਾ। ਜੇ ਜਾਣਦੇ ਹੁੰਦੇ ਤੇ ਉਹਦੀ ਗੱਲ ਕਰਦੇ। ਉਸ ਵਾਹਿਗੁਰੂ ਦਾ ਉਪਦੇਸ਼ ਜਿਹੜਾ ਹੈ ਉਹਦੇ ਬਰਾਬਰ ਹੋਰ ਉਪਦੇਸ਼ ਨਹੀਂ ਰੱਖਿਆ ਜਾ ਸਕਦਾ, ਕੋਈ ਨਾਂ ਉਹਦੇ ਬਰਾਬਰ ਹੋਰ ਨਹੀਂ ਰੱਖਿਆ ਜਾ ਸਕਦਾ। ਇਹ ਬਖਸ਼ਿਸ਼ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਕੀਤੀ ਹੈ। ਵੀ ਜਿਹੜਾ ਉਹਦਾ ਨਾਂ ਹੈ ਉਹਦੇ ਬਰਾਬਰ ਹੋਰ ਕੋਈ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਅਕਾਲ ਪੁਰਖ ਨਾਲ ਜੋੜਿਆ। ਅਸੀਂ ਕਈ ਵਾਰੀ ਕਈ ਪੰਕਤੀਆਂ ਪੜ੍ਹਦੇ ਹਾਂ ਤੇ ਉਸ ਪੰਕਤੀਆਂ ਨੂੰ ਅਸੀਂ ਪ੍ਰਚਾਰਕ ਤੇ ਜਾਂ ਕੀਰਤਨ ਦੇ ਲਾ ਦਿੰਦੇ ਹਾਂ, ਜਿਵੇਂ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਅਸੀਂ ਇਹ ਸਮਝਦੇ ਹਾਂ ਜਿਹੜਾ ਇਹ ਸੁਣਨ ਵਾਲਾ ਨਾ ਵੀ ਇਹਦੀ ਬਾਬਤ ਨਹੀਂ, ਗੁਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ ਵੀ ਉਸ ਵਾਹਿਗੁਰੂ ਦੇ ਘਰ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਗੁਰੂ ਨੇ ਸੁਣਾਈਆਂ ਨੇ। ਗੁਰੂ ਤੋਂ ਬਿਨਾਂ ਕਿਸੇ ਨੇ ਉਸ ਘਰ ਦੀਆਂ ਗੱਲਾਂ ਜਿਹੜੀਆਂ ਨੇ, ਉਸ ਵਾਹਿਗੁਰੂ ਦੇ ਦਰ ਦੀਆਂ ਬਾਤਾਂ ਉਸ ਵਾਹਿਗੁਰੂ ਨਾਲ ਕਿਸੇ ਨਹੀਂ ਜੋੜਿਆ। ਜੇ ਕਿਸੇ ਕੋਲ ਹੈ ਉਸ ਵਾਹਿਗੁਰੂ ਦੀ ਗੱਲ ਤੇ ਆਵੇ ਜੋੜ ਦੇਵੇ, ਤੇ ਜਿਹੜਾ ਤੈਨੂੰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੋੜੇ, ਕੋਈ ਜਨ ਹਰਸਿਓ ਦੇਵੈ ਜੋਰ ਚਰਨ ਗਹੋ ਗਹੋ ਪਕੜੋ ਬਕੋ ਸੁਭ ਰਸਨਾ। ਉਹਦੇ ਰਸਨਾ ਦੇ ਨਾਲ ਉਹਦੇ ਗੀਤ ਗਾਏ, ਉਹਦੇ ਸਿਫਤ ਕਰੀ ਵੀ ਇਹਨੇ ਮੈਨੂੰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੋੜਿਆ। ਦੀਜਹ ਪ੍ਰਾਣ ਅਕੋਰ, ਉਹਨੂੰ ਪ੍ਰਾਣਾਂ ਦੀ ਭੇਟਾ ਦੇ ਦੇਵੇ ਜਿਹੜਾ ਤੈਨੂੰ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੋੜੇ। ਹੁਣ ਅਸੀਂ ਕਿਹਦੇ ਚਰਨ ਪਕੜਨੇ ਆ, ਅਸੀਂ ਕਿਹਦੇ ਗੀਤ ਗਾਉਣੇ ਆ, ਅਸੀਂ ਪ੍ਰਾਣਾਂ ਦੀ ਭੇਟਾ ਕਿਹਨੂੰ ਦੇਣੀ ਹੈ ਕਿ ਉਹ ਕੇਵਲ ਗੁਰੂ ਏ, ਸਤਿਗੁਰ ਏ ਜਿਹਨੇ ਸਾਨੂੰ ਉਸ ਅਕਾਲ ਪੁਰਖ ਨਾਲ ਜੋੜਿਆ। ਇਸੇ ਕਰਕੇ ਸਿੱਖ ਜਿਹੜਾ ਸੀ ਨਾ, ਜਦੋਂ ਕੋਈ ਜਗਿਆਸੂ ਨੂੰ ਸਿੱਖ ਨੂੰ ਕਹਿੰਦਾ ਸੀ ਨਾ ਗੁਰੂ ਦੀ ਗੱਲ ਸੁਣ ਕੇ ਵੀ ਤੂੰ ਮੇਰਾ ਗੁਰੂ ਹੈ ਤੇ ਮੈਂ ਤੇਰਾ ਸਿੱਖ ਹਾਂ, ਉਦੋਂ ਸਿੱਖ ਕਹਿੰਦਾ ਸੀ ਨਹੀਂ ਆ ਮੈਂ ਤੈਨੂੰ ਗੁਰੂ ਕੋਲ ਲੈ ਚੱਲਾਂ। ਸਾਡਾ ਇਤਿਹਾਸ ਜਿਹੜਾ ਨਾ ਉਹ ਤਰੀਕੇ ਇਸਲਾਮ ਵਿੱਚ ਹੀ ਪਿਆ ਹੋਇਆ ਹੈ ਕਿ ਗੁਰੂ ਤੋਂ ਬਿਨਾਂ ਕਿਸੇ ਨੂੰ ਸੁੱਖ ਨਹੀਂ ਮਿਲਦਾ। ਗੁਰੂ ਤੋਂ ਬਿਨਾਂ ਬੰਦਾ ਜਿਵੇਂ ਜਿਵੇਂ ਗੁਣੀ ਹੋਈ ਜਾਂਦਾ ਤਿਵੇਂ ਤਿਵੇਂ ਹੰਕਾਰੀ ਤੇ ਹਉਮੈ ਚ ਗਰਸੀ ਜਾਂਦਾ ਹੈ। ਤਰੀਕੇ ਇਸਲਾਮ ਦੀ ਵਾਰਤਾ ਹੈ ਕਿ ਜਹਾਂਗੀਰ ਦਾ ਇੱਕ ਵਜ਼ੀਰ ਹਕੀਮ ਵਜ਼ੀਰ ਖਾਂ ਜਿਵੇਂ ਜਿਵੇਂ ਹਕਮਤ ਵਿੱਚ ਅੱਗੇ ਵਧਦਾ ਨਾ ਉਹ ਹਉਮੈ ਚ ਗਰਸੀ ਜਾ ਰਿਹਾ ਹੈ। ਤਰੀਕੇ ਇਸਲਾਮ ਕਹਿੰਦੀ ਹੈ ਕਿ ਜਹਾਂਗੀਰ ਜੀ ਦੀ ਬੇਗਮ ਜਿਹੜੀ ਨੂਰ ਜਹਾਂ ਸੀ, ਇਹਦਾ ਨਾਂ ਸੀ ਮੇਹਰ ਨਸਾਂ, ਸ਼ੇਰ ਅਫਗਾਨ ਦੀ ਬੇਗਮ ਸੀ, ਉਹਨੂੰ ਕਤਲ ਕਰਵਾ ਕੇ ਆਪਣੇ ਘਰ ਪਾ ਕੇ ਇਹਦਾ ਨਾਂ ਨੂਰ ਜਹਾਂ ਜਹਾਂਗੀਰ ਨੇ ਰੱਖਿਆ ਸੀ। ਉਹਨੂੰ ਰੋਗ ਚਿੰਬੜ ਗਿਆ, ਬੜੇ ਵੈਦ ਹਕੀਮ ਸੱਦੇ, ਯੂਨਾਨੀ ਹਕਮਤ ਕਰ ਸੱਦੇ, ਕਿਸੇ ਕੋਲ ਰਾਸ ਨਹੀਂ ਆਇਆ। ਇਹ ਤਰੀਕੇ ਇਸਲਾਮ ਗਵਾਹੀ ਭਰਦੀ ਹੈ। ਇੱਕ ਦਿਨ ਕਹਿੰਦੇ ਵਜ਼ੀਰ ਖਾਂ ਨੇ ਕਿਸੇ ਕੋਲ ਜ਼ਿਕਰ ਕੀਤਾ ਵੀ ਕਿਤੇ ਜਹਾਂਗੀਰ ਮੈਨੂੰ ਕਹਿੰਦਾ ਮੈਂ ਦੋ ਪੂੜੀਆਂ ਖਵਾਉਂਦਾ ਇਹ ਤੰਦਰੁਸਤ ਹੋ ਜਾਂਦੇ।
ਤੇ ਲਿਖਿਆ ਹੈ ਕਿ ਨੂਰ ਜਹਾਂ ਨੇ ਇਹ ਮੰਨ ਲਿਆ ਸੀ ਕਿ ਮੇਰੀ ਮੌਤ ਆ ਗਈ, ਔਰ ਜਹਾਂਗੀਰ ਨੇ ਵੀ ਮੰਨ ਲਿਆ ਸੀ ਕਿ ਨੂਰ ਜਹਾਂ ਦੀ ਮੌਤ ਆ ਗਈ। ਪਰ ਆਖਿਆ ਜੇ ਵਜ਼ੀਰ ਖਾਂ ਕਹਿੰਦਾ ਤੇ ਕਰਕੇ ਦੇਖ ਲਓ। ਵਜ਼ੀਰ ਖਾਂ ਨੂੰ ਸੱਦਿਆ ਗਿਆ, ਉਹਨੇ ਪੂੜੀਆਂ ਖਵਾਈਆਂ, ਨੂਰ ਜਹਾਂ ਤੰਦਰੁਸਤ ਹੋ ਗਈ। ਤਰੀਕੇ ਸਲਾਮ ਕਹਿੰਦੀ ਏ ਕਿ ਵਜ਼ੀਰ ਖਾਂ ਦਾ ਸ਼ੁਕਰਾਨਾ ਕਰਨ ਵਾਸਤੇ ਉਸ ਜ਼ਮਾਨੇ ਵਿੱਚ ਉਹਦੀ ਪੁਸ਼ਾਕ, ਹੀਰੇ ਜਵਾਹ ਰਾਤ ਤੇ ਨਗਦੀ ਮਾਲ 12 ਲੱਖ ਰੁਪਇਆ ਲੈ ਕੇ ਗਈ ਨੂਰ ਜਹਾਂ। 12 ਲੱਖ ਦਾ ਮਾਲ ਉਹਦੇ ਅੱਗੇ ਢੇਰੀ ਕਰਕੇ ਨੂਰ ਜਹਾਂ ਨੇ ਪੁੱਛਿਆ ਸੀ ਕਿ ਮੇਰੀ ਜਾਨ ਦੀ ਕੀਮਤ ਕੀ ਹੈ ਆਪਣੇ ਨਾਲ ਦੀਆਂ ਸੇਵਾਦਾਰੀਆਂ ਨੂੰ। ਉਹਨਾਂ ਕਿਹਾ ਜਾਨ ਦੀ ਕੀਮਤ ਕਹੀ ਨਹੀਂ ਜਾ ਸਕਦੀ। ਕਹਿਣ ਲੱਗੇ ਫਿਰ ਜੋ ਕੁਛ ਤੁਹਾਡੇ ਪਾਇਆ ਹੈ ਨਾ, ਜੋ ਗਹਿਣਾ ਗੱਟਾ ਸਭ ਦੇ ਪਾਇਆ, ਸਾਰਾ ਕੁਛ ਵਜ਼ੀਰ ਖਾਂ ਦੇ ਅੱਗੇ ਢੇਰੀ ਕਰ ਦਿਓ। ਤਰੀਖੇ ਅਸਲਾਮ ਕਹਿੰਦੀ ਕਿ 14 ਲੱਖ ਦਾ ਮਾਲ ਹੋ ਗਿਆ ਸੀ, ਲੇਕਿਨ ਇੰਨਾ ਮਾਲ ਪਾ ਕੇ ਵਜ਼ੀਰ ਖਾਂ ਹੰਕਾਰੀ ਹੋ ਗਿਆ ਤੇ ਉਸ ਵਾਹਿਗੁਰੂ ਨੇ ਵਜ਼ੀਰ ਖਾਂ ਨੂੰ ਰੋਗ ਲਾ ਦਿੱਤਾ। ਪਤਾ ਨਹੀਂ ਕਿੰਨੇ ਵੈਦ ਹਕੀਮ ਸੱਦੇ, ਉਹਨੇ ਆਪਣੇ ਇਲਾਜ ਕੀਤੇ, ਪਰ ਉਹਦੇ ਕੋਲੋਂ ਕੋਈ ਰਾਮ ਨਾ ਆਵੇ। ਇੱਕ ਦਿਨ ਇੱਕ ਸਿੱਖ ਉਸ ਪਾਸੇ ਆ ਗਿਆ। ਸਿੱਖ ਜਿਹੜਾ ਹੈ ਨਾ, ਉਹ ਕਦੀ ਅੰਮ੍ਰਿਤ ਵੇਲਾ ਸੌਂ ਕੇ ਨਹੀਂ ਗੁਜ਼ਾਰਦਾ। ਯਾਦ ਰੱਖਿਓ, ਜੇ ਅੰਮ੍ਰਿਤ ਵੇਲੇ ਸੁੱਤਾ ਰਹਿ ਗਿਆ ਫਿਰ ਸਿੱਖ ਨਹੀਂ ਹੈਗਾ। ਇਹ ਹੁਕਮ ਹੈ ਉਸ ਵਾਹਿਗੁਰੂ ਕਾਲ ਪੁਰਖ ਦਾ। ਉਸ ਵੇਲੇ ਦਰਿਆਵਾਂ ਤੇ ਖੂਹਾਂ ਤੇ ਇਸ਼ਨਾਨ ਕਰਨ ਜਾਂਦੇ ਸੀ। ਸਿੱਖ ਬਾਣੀ ਪੜ੍ਹਦਾ ਜਾ ਰਿਹਾ ਸੀ। ਉਹ ਬਾਣੀ ਦੀ ਆਵਾਜ਼ ਵਜ਼ੀਰ ਖਾਂ ਦੇ ਕੰਨਾਂ ਚ ਪਈ। ਉਸਨੂੰ ਸਕੂਨ ਮਿਲਿਆ। ਉਸਨੇ ਕਿਹਾ ਕੋਈ ਅੱਲਾ ਵਾਲਾ ਇੱਥੋਂ ਲੰਘਦਾ ਸਵੇਰ ਨੂੰ, ਉਹਨੂੰ ਫੜੋ। ਜਦੋਂ ਉਹਨੂੰ ਰੋਕਿਆ, ਸਿੱਖ ਦੇ ਕੋਲੋਂ ਸਾਰੀ ਬਾਣੀ ਸੁਖਮਨੀ ਸਾਹਿਬ ਦੇ ਲਿਖਿਆ ਉੱਥੇ ਬਹਿ ਕੇ ਸੁਣੀ। ਵਜ਼ੀਰ ਖਾਂ ਨੇ ਆਖਿਆ, ਤੂੰ ਮੇਰਾ ਗੁਰੂ ਹੈ, ਮੈਂ ਤੇਰਾ ਸਿੱਖ ਹਾਂ, ਪਰ ਸਿੱਖ ਕਦੀ ਵੀ ਆਪਣੇ ਨਾਲ ਨਹੀਂ ਜੋੜਦਾ, ਸਿੱਖ ਨੂੰ ਮਾਤੇ ਮਿਲੀ ਹੋਈ। ਉਹ ਕਹਿੰਦਾ, ਆ ਮੈਂ ਤੈਨੂੰ ਗੁਰੂ ਕੋਲੇ ਲੈ ਚੱਲਾਂ। ਭਾਈ ਗੁਰਦਾਸ ਜੀ ਨੇ ਤਾਂ ਹੀ ਆਖਿਆ, ਆਤ ਕੇ ਵਿਆਦ ਕੇ ਉਪਾਦ ਕੇ ਤ੍ਰੈ ਦੋਖ ਹੋਤੇ ਗੁਰਸਿੱਖ ਸਾਧ ਗੁਰ ਵੈਦ ਪੈ ਲੈ ਆਏ। ਤਿੰਨਾਂ ਰੋਗਾਂ ਵਾਲਿਆਂ ਨੂੰ ਗੁਰੂ ਕਾ ਸਿੱਖ ਜਿਹੜਾ ਹੈ ਨਾ, ਉਹ ਸਾਧ ਗੁਰੂ ਕੋਲੇ ਲੈ ਕੇ ਆਉਂਦਾ ਹੈ, ਦੁੱਖ ਗੁਰੂ ਕੱਟ ਸਕਦਾ ਹੈ, ਗੁਰੂ ਪਰਮੇਸ਼ਰ ਨਾਲ ਜੋੜਦਾ ਹੈ। ਸਿੱਖ ਆਪਣੇ ਆਪ ਨੂੰ ਵਿੱਚ ਨਹੀਂ ਰੱਖਦਾ ਹੈਗਾ। ਇਹ ਸਿੱਖ ਦਾ ਕਾਰ ਸੀ। ਸਿੱਖ ਨੂੰ ਪਤਾ ਸੀ ਕਿ ਗੁਰੂ ਤੋਂ ਬਿਨਾਂ ਕੋਈ ਹੋਰ ਉਸ ਪਰਮੇਸ਼ਰ ਨਾਲ ਨਹੀਂ ਜੁੜਦਾ। ਸਿੱਖ ਜਿਹਨੇ ਆਪਣੇ ਆਪ ਨੂੰ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ, ਜਿਹਨੇ ਆਪਣੀ ਭੇਟਾ ਸਾਰੀ ਸੀਸ, ਔਰ ਜਦੋਂ ਖੰਡੇ ਬਾਟੇ ਅੰਮ੍ਰਿਤ ਛਕਾਏ ਨੂੰ ਸੀਸ ਭੇਟਾ ਲੈਂਦੇ ਆ, ਆਪਣਾ ਸਭ ਕੁਛ ਗੁਰੂ ਨੂੰ ਸੌਂਪ ਦਿੱਤਾ ਹੈ। ਉਹਦੀ ਅਰਦਾਸ ਜਿਹੜੀ ਅਲਫਾਜ਼ ਤੋਂ ਬਿਨਾਂ ਹੁੰਦੀ ਹੈ, ਜਿਵੇਂ ਸਿੱਖ ਉਹਨੂੰ ਲੈ ਕੇ ਤੁਰਿਆ ਤੇ ਉਹਦੀ ਅਰਦਾਸ ਗੁਰੂ ਅਰਜਨ ਸਾਹਿਬ ਨੇ ਸੁਣ ਲਈ ਸੀ। ਉਹਨੂੰ ਆ ਕੇ ਬੋਲ ਕੇ ਕਹਿਣਾ ਨਹੀਂ ਪਿਆ ਵੀ ਸਤਿਗੁਰ ਤੁਹਾਡੇ ਦਰ ਤੇ ਲੈ ਕੇ ਆਏ। ਇਤਿਹਾਸ ਕਹਿੰਦਾ ਕਿ ਜਦੋਂ ਉਹਨੂੰ ਲੈ ਕੇ ਆਏ ਉਹ ਤੁਰ ਨਹੀਂ ਸਕਦਾ ਸੀ, ਉਹਨੂੰ ਪਾਲਕੀ 4 ਦਿਨ ਚੱਕ ਕੇ ਲੈ ਕੇ ਆਏ ਸੀ। ਸਿੱਖ ਦੀ ਅਰਦਾਸ ਸੁਣ ਲਈ ਹੋਈ ਸੀ, ਗੁਰੂ ਨੇ ਉਸ ਪਾਸੇ ਨੂੰ ਨਜ਼ਰ ਕਰ ਦਿੱਤੀ। ਅੰਮ੍ਰਿਤ ਕਟਾਸ਼ ਪੇਖ, ਅੰਮ੍ਰਿਤ ਭਰੀ ਨਜ਼ਰ ਜਿਹੜੀ ਸੀ ਨਾ ਉਹਦੇ ਵੱਲ ਨੂੰ ਤੱਕ ਦਿੱਤੀ। ਹੁਣ ਉਹਦਾ ਕੇਵਲ ਉਹ ਰੋਗ ਨਹੀਂ ਸੀ ਕੱਟਿਆ ਗਿਆ,
ਅੰਮ੍ਰਿਤ ਕਟਾਸ਼ ਪੇਕ ਜਨਮ ਮਰਨ ਮਿਟੇ। ਉਹਦਾ ਜਨਮ ਮਰਨ ਜਿਹੜਾ ਸੀ ਉਹ ਕੱਟਦਾ ਸੀਗਾ। ਜੋਣ ਜਮ ਭੈ ਨਵਾਰੇ ਅਭੈ ਪਦ ਪਾਏ, ਚਰਨ ਉਹਦੇ ਪਕੜਨੇ ਆ, ਗੀਤ ਉਹਦੇ ਗਾਉਣੇ ਆ, ਤਨ ਮਨ ਭੇਟਾ ਉਹਨੂੰ ਕਰਨੀ ਹੈ ਜਿਹੜਾ ਜਨਮ ਮਰਨ ਵੀ ਕੱਟ ਦੇਵੇ, ਦੁਨੀਆ ਦੇ ਰੋਗ ਵੀ ਕੱਟ ਦੇਵੇ, ਔਰ ਜਮਦੂਤਾਂ ਦਾ ਡਰ ਵੀ ਕੱਟ ਦੇਵੇ। ਅੰਮ੍ਰਿਤ ਕਟਾਸ਼ ਪੇਕ ਜਨਮ ਮਰਨ ਮੇਟ, ਜੋਣ ਜਮ ਭੈ ਨਵਾਰੇ ਅਭੈ ਪਦ ਪਾਏ, ਗੁਰੂ ਨਿਰਭਾਓਏ, ਵਾਹਿਗੁਰੂ ਨਿਰਭਾਓਏ। ਤੇ ਜਿਹੜਾ ਗੁਰੂ ਕੋਲ ਆਖੇ ਜਿਹਨੇ ਗੁਰੂ ਨੂੰ ਭੇਟਾ ਇਹ ਦਿੱਤੀ, ਉਹ ਨਿਰਭਉ ਕਰਤਾ ਵੀ ਤੈਨੂੰ ਹੁਣ ਕਿਸੇ ਦਾ ਕੋਈ ਡਰ ਨਹੀਂ। ਇਸੇ ਕਰਕੇ ਸਿੱਖ ਜਿਹੜਾ ਹੈ ਨਾ ਮੌਤ ਤੋਂ ਨਹੀਂ ਡਰਦਾ, ਸਿੱਖੀ ਵਿੱਚ ਮੌਤ ਦਾ ਕਨਸੈਪਟ ਹੀ ਨਹੀਂ ਹੈਗਾ। ਔਰ ਇੱਥੇ ਹੀ ਬਸ ਨਹੀਂ, ਗੁਰੂ ਕਹਿੰਦਾ ਆ ਹੁਣ ਮੈਂ ਤੈਨੂੰ ਉਸ ਵਾਹਿਗੁਰੂ ਦਾ ਨਾਂ ਦਿਆਂ, ਤੈਨੂੰ ਵਾਹਿਗੁਰੂ ਨਾਲ ਜੋੜਾਂ। ਵਾਹਿਗੁਰੂ ਨਾਲ ਜੋੜਦਾ ਤੇ ਕੇਵਲ ਇੱਕ ਗੁਰੂ ਹੈ ਦੁਨੀਆਂ ਦੇ ਉੱਤੇ। ਚਰਨ ਕਮਲ ਰਾਜ ਦੀਖਿਆ ਸਿੱਖਿਆ ਸੰਜਮ ਕੇ ਔਖਦ ਖੁਆਏ ਹੈ, ਆ ਤੈਨੂੰ ਮੈਂ ਉਹਦੇ ਚਰਨਾਂ ਨਾਲ ਜੋੜਾਂ, ਉਹਦਾ ਨਾਂ ਦਿਆਂ ਉਹਦੇ ਚਰਨ, ਆ ਉਹਦੇ ਚਰਨਾਂ ਦੀ ਧੂੜੀ ਜਿਹੜੀ ਨਾਮ ਹੈ ਉਹਦੇ ਨਾਲ ਇਸ਼ਨਾਨ ਕਰੀ। ਹੁਣ ਗੁਰੂ ਉਹਦਾ ਦਿੱਤਾ ਹੈ, ਇਸ ਵਾਸਤੇ ਗੁਰੂ ਦੇ ਗੀਤ ਗਾਉਣੇ ਆ, ਗੁਰੂ ਦੇ ਚਰਨ ਪਕੜਨੇ ਆ, ਆਪਣੇ ਪ੍ਰਾਣ ਦੀ ਭੇਟਾ ਜਿਹੜੀ ਨਾ ਉਹ ਗੁਰੂ ਨੂੰ ਦੇਣੀ ਹੈ। ਗੁਰੂ ਕੋਲ ਆ ਕੇ ਬੇਨਤੀ ਕਰੇਗਾ ਨਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੇ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਈ। ਤੇ ਤੈਨੂੰ ਜਵਾਬ ਮਿਲੇਗਾ, ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਈ। ਸਤਿਗੁਰ ਤੋਂ ਬਿਨਾਂ ਤੈਨੂੰ ਕੋਈ ਗੁਰੂ ਨਾਲ ਨਹੀਂ, ਉਸ ਵਾਹਿਗੁਰੂ ਨਾਲ ਨਹੀਂ ਜੋੜ ਸਕਦਾ, ਕੋਈ ਨਹੀਂ ਮਿਲਾ ਸਕਦਾ। ਉਹ ਪ੍ਰਵਾਨ ਏ ਕਿ ਜਿਹੜਾ ਉਸ ਵਾਹਿਗੁਰੂ। ਕਰਮ ਭਰਮ ਖੋਏ, ਜੁੜੇ ਹੋਏ ਦੀ ਨਿਸ਼ਾਨੀ ਹੈ ਕਿ ਉਹ ਕਿਸੇ ਕਰਮ ਕਾਂਡ ਚ ਨਹੀਂ ਪੈਂਦਾ, ਉਹ ਕਿਸੇ ਭਰਮ ਵਿੱਚ ਨਹੀਂ ਪੈਂਦਾ। ਖਾਲਸੇ ਦਾ ਲਿੰਕ ਸਿੱਧਾ ਉਸ ਵਾਹਿਗੁਰੂ ਨਾਲ ਬਣਾਇਆ ਸੀ, ਇਸੇ ਕਰਕੇ ਸੀ ਖਾਲਸਾ ਖਾਸ ਕੁਹਾਵੇ ਸੋਈ ਜਾਂ ਕੇ ਹਿਰਦੇ ਭਰਮ ਨਾ ਹੋਈ, ਭਰਮ ਭੇਖਦੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ। ਕਰਮ ਭਰਮ ਖੋਏ, ਸਾਰੇ ਕਰਮ ਭਰਮ ਨਿਸ਼ਚਲ ਮਤ, ਉਹਦੀ ਮਤ ਅਚਲ ਹੋ ਗਈ। ਜਿਹਨੂੰ ਜਪਜੀ ਸਾਹਿਬ ਮੈਂ ਅਹਿਰਨ ਮਤ ਵੇਦ ਹਥਿਆਰ, ਜਿਵੇਂ ਅਹਿਰਨ ਹਿਲਦੇ ਹੀ ਨਹੀਂ ਉਹ ਫਿਰ ਹਿਲਦਾ ਨਹੀਂ ਉਸ ਵਾਹਿਗੁਰੂ ਨਾਲ, ਉਹ ਕਦੀ ਆਪਣੇ ਨਾਲ ਨਹੀਂ ਜੋੜਦਾ। ਕਹਿੰਦਾ ਆ ਤੈਨੂੰ ਗੁਰੂ ਕੋਲ ਲੈ ਕੇ ਚੱਲਾਂ, ਗੁਰੂ ਮਿਲਾਉਣ ਵਾਲਾ ਹੈ। ਸੁਖ ਸਹਿਜ ਸਮਾਏ ਹੈ, ਉਹ ਕਹਿੰਦਾ ਆ ਤੈਨੂੰ ਇਹੋ ਜਿਹਾ ਸੁੱਖ ਮਿਲੇਗਾ ਕਿ ਹੁਣ ਦੁੱਖ ਦੇਣ ਦੀ ਕੋਸ਼ਿਸ਼ ਕਰੇ ਤੈਨੂੰ ਦੁੱਖ ਨਹੀਂ ਦੇ ਸਕਦਾ, ਦੁੱਖ ਦੇਣ ਵਾਲਾ ਦੁੱਖ ਦੇ ਸਕਦਾ ਹੈ। ਤਿੰਨ ਸਿੱਖ ਦਿੱਲੀ ਸ਼ਹੀਦ ਕੀਤੇ ਸੀ, ਤਿੰਨਾਂ ਨੂੰ ਇੱਕ ਤੋਂ ਇੱਕ ਤਸੀਹੇ ਦਿੱਤੇ ਸੀ। ਤੀਜੇ ਸਿੱਖ ਭਾਈ ਸਤੀਦਾਸ ਸੀ, ਹੁਣ ਜੁੜਿਆ ਹੋਇਆ ਸੀ ਵਾਹਿਗੁਰੂ ਨਾਲ, ਗੁਰੂ ਨੇ ਜੋੜਿਆ ਹੋਇਆ ਸੀ, ਰੂਹ ਚ ਲਪੇਟ ਦਿੱਤਾ, ਅੱਗ ਲਾ ਦਿੱਤੀ। ਸਤੀ ਦਾਸ ਦੇ ਜਿਸਮ ਨੂੰ ਅੱਗ ਲਾਈ, ਭੁੰਨੋ ਹੋਲਾਂ ਦੇ ਵਾਂਗ ਫੁਰਮਾਨ ਹੋਇਆ। ਹੋਲਾਂ ਖੇਤਾਂ ਦੇ ਵਿੱਚ ਛੋਲੇ ਹੁੰਦੇ ਸੀ, ਬੂਟੇ ਪੱਟਣੇ, ਅੱਗ ਬਾਲਣੀ ਤੇ ਉੱਤੇ ਰੱਖ ਕੇ ਉਹਨਾਂ ਨੂੰ ਭੁੰਨਣਾ, ਰੋਸਟਡ ਕਰਨਾ, ਇਉਂ ਭੁੰਨੋ ਇਹਨੂੰ ਅੱਗ ਦੇ ਵਿੱਚ। ਸਤੀ ਦਾਸ ਦੇ ਜਿਸਮ ਨੂੰ ਅੱਗ ਲਾਈ, ਭੁੰਨੋ ਹੋਰਾਂ ਦੇ ਵਾਂਗ ਫੁਰਮਾਨ ਹੋਇਆ, ਭੁੱਜੀ ਚਮੜੀ ਤੇ ਆਂਦਰਾਂ ਬਾਹਰ ਆਈਆਂ।
ਜਦੋਂ ਚਮੜੀ ਭੁੱਜੀ ਆਂਦਰਾਂ ਬਾਹਰ ਨੂੰ ਲੱਗੀਆਂ, ਇਹ ਪਰ ਸਿੱਖ ਦਾ ਸਿਦਕ ਬਲਵਾਨ ਹੋਇਆ। ਦ੍ਰਿਸ਼ ਦੇਖ ਕੇ ਕੰਬੀ ਲੁਕਾਈ ਸਾਰੀ, ਲੇਕਿਨ ਵੇਖਣ ਵਾਲੇ ਜਿਹੜੇ ਸੀਗੇ, ਹੁਣ ਜਿਹੜਾ ਗੁਰੂ ਵਾਲਾ ਸੀ ਉਹਨੂੰ ਦੁੱਖ ਨਹੀਂ ਮਿਲਦਾ ਸੀ। ਦ੍ਰਿਸ਼ ਦੇਖ ਕੇ ਕੰਬੀ ਲੁਕਾਈ ਸਾਰੀ, ਭਾਣਾ ਮੰਨਣਾ ਸਿੱਖੀ ਦੀ ਸ਼ਾਨ ਹੋਇਆ, ਲਿਖੀ ਦਿੱਲੀ ਦੇ ਵਿੱਚ ਤਾਰੀਖ ਯਾਰੋ ਗਲੀ ਯਾਰ ਦੀ ਚ ਖਾਲਸਾ ਪ੍ਰਵਾਨ ਹੋਇਆ। ਉਹ ਕਹਿੰਦਾ ਨਹੀਂ ਹੁਣ ਇਹ ਤਨ ਉਹਦੇ ਆ, ਹੁਣ ਉਹ ਤੋੜ ਨਹੀਂ ਸਕਦਾ, ਉਹਨੂੰ ਤਨ ਦੀ ਭੇਟਾ ਉਹਨੂੰ ਭੇਟਾ ਲਾ ਦੇ। ਗੁਰੂ ਨਾਮ ਨਾਲ ਮਨ ਤਨ ਨਿਰਮਲ ਕਰਤ ਕੇ ਆਰੋ, ਉਹਦਾ ਮਨ ਵੀ ਤੇ ਉਹਦਾ ਤਨ ਵੀ। ਅਸੀਂ ਕਈ ਵਾਰੀ ਕਹਿੰਦੇ ਮਨ ਹੁਣ ਸਾਫ ਸਹੀ ਨਹੀਂ, ਇਸ ਕਰਕੇ ਦੋ ਗੱਲਾਂ ਨੇ। ਭਾਈ ਨੰਦ ਲਾਲ ਜੀ ਨੇ ਜਪਣ ਦੇ ਵੀ ਦੋ ਤਰੀਕੇ ਕਹੇ ਵੀ ਇੱਕ ਦਿਲ ਨਾਲ ਤੇ ਇੱਕ ਸਰੀਰ ਨਾਲ, ਜਵਾਨ ਨਾਲ। ਔਰ ਉਹਨੇ ਦੋਵਾਂ ਦੱਸਿਆ ਕਿ ਦੋਹਾਂ ਨਾਲ ਜਵਾਨ ਨਾਲ ਕਿਉਂ ਜਪਣਾ ਹੈ ਤੇ ਦਿਲ ਨਾਲ ਕਿਉਂ ਜਪਣਾ ਹੈ। ਇਵੇਂ ਮਨ ਨਾਲ ਵੀ ਤੇ ਤਨ ਨਾਲ ਵੀ। ਮਨ ਦੀ ਵੀ ਸਫਾਈ ਦੀ ਲੋੜ ਹੈ, ਜਿਹੋ ਨਿਰਮਲ ਬਾਹਰੋਂ ਨਿਰਮਲ, ਤਨ ਦੀ ਸਫਾਈ ਦੀ ਵੀ ਲੋੜ ਹੈ। ਕਿਆਰੇ ਨਾਲ ਜਿਮੀਦਾਰ ਬਣਾਉਂਦਾ ਹੈ। ਮੈਂ ਵਾਹੀ ਕੀਤੀ ਹੋਈ ਹੈ, ਐ ਬਿਲਕੁਲ ਕਣਕ ਬੀਜਣ ਤੋਂ ਪਹਿਲਾਂ ਨਾ ਜ਼ਮੀਨ ਟਰੈਕਟਰ ਨਾਲ ਵਾਹ ਵਾਹ ਕੇ ਪਹਿਲਾਂ ਹਲਣਾ ਹੁੰਦਾ ਹੀ ਹੈ, ਸਭ ਗੰਦ ਕੱਢ ਕੇ ਐ ਸਾਫ ਕਰ ਦਿੰਦਾ ਹੈ, ਫਿਰ ਕਿਆਰੇ ਬੜੇ ਸਾਫ ਹੁੰਦੇ ਆ। ਸਤਿਗੁਰ ਨੇ ਉਦਾਹਰਣ ਸਾਡੇ ਉੱਥੇ ਜਿਹੜੀ ਦਿੱਤੀ ਹੈ ਵੀ ਗੁਰੂ ਦੇ ਨਾਮ ਦੀ ਹੱਲ ਵਾਹ ਕੇ ਆਪਣੇ ਮਨ ਤੇ ਤਨ ਇਸ ਤਰ੍ਹਾਂ ਕਿਆਰੇ ਬਣਾ ਦੇ, ਇਹਨੇ ਸਾਫ ਕਰ ਦਿੱਤੇ। ਉਹਨੂੰ ਪਾਣੀ ਨਾਲ ਸਿੰਜਦੇ ਨੇ ਖੇਤੀ ਨੂੰ, ਹਰ ਸਿੰਚੈ ਸੁਦਾ ਸੰਜੋਰ ਸੁਦਾ ਅੰਮ੍ਰਿਤ। ਫਿਰ ਇਸ ਮਨ ਤੇ ਤਨ ਨੂੰ, ਮਨ ਨੂੰ ਵੀ ਤੇ ਤਨ ਨੂੰ ਵੀ ਉਹਦੇ ਨਾਮ ਦੇ ਅੰਮ੍ਰਿਤ ਨਾਲ ਸਿੰਜਣਾ ਹੈ। ਯਾ ਰਸ ਮੈਂ ਮਗਨ ਹੋਤ ਕਿਰਪਾ ਤੇ, ਇਸ ਅੰਮ੍ਰਿਤ ਦੇ ਰਸ ਵਿੱਚ ਜਿਵੇਂ ਭਾਈ ਸਤੀ ਦਾਸ ਮਸਤ ਸੀ, ਮਸਤ ਹੋ ਜਾਣਾ ਜਦੋਂ ਤੂੰ ਗੁਰੂ ਕੋਲ ਆਇਆ। ਗੁਰੂ ਆਇਆ ਹੈ ਤੇ ਜਿਹੜੀ ਇਹ ਮਹਾਂਬਿਖਮ ਟੁੱਟਦੀ ਨਹੀਂ ਮਾਇਆ, ਮਹਾਂਬਿਖਮ ਤੇ ਤੋਰ, ਇਹ ਮਹਾਂਬਿਖਿਆ ਤੂੰ ਗੁਰੂ ਕਿਰਪਾ ਨਾਲ ਟੁੱਟ ਜਾਂਦੀ ਹੈ। ਆਇਓ ਸਰਨ ਦੀਨ ਦੁੱਖ ਭੰਜਣ, ਜਿਹੜਾ ਸਰਨ ਵਿੱਚ ਆਉਂਦਾ ਨਾ ਉਹ ਬੜਾ ਨੀਵਾਂ ਹੋ ਕੇ ਆਉਂਦਾ। ਜਿੰਨੀ ਨਿਮਰਤਾ ਗੁਰੂ ਨਾਨਕ ਦੇ ਘਰ ਕਿਸੇ ਦੇ ਘਰ ਨਹੀਂ। ਅੰਗ ਅਸਚੋ ਦੀ ਫਲਾਸਫੀ ਗੁਰੂ ਨਾਨਕ ਦੇ ਘਰ ਪ੍ਰਵਾਨ ਨਹੀਂ ਚੜੀ। ਅਨਲ ਹੱਕ ਦੀ ਫਲਾਸਫੀ ਗੁਰੂ ਨਾਨਕ ਦੇ ਘਰ ਪ੍ਰਵਾਨ ਨਹੀਂ ਚੜੀ। ਗੀਤਾ ਵਿੱਚ ਕ੍ਰਿਸ਼ਨ ਜੀ ਕਹਿੰਦੇ ਆ, ਅੰਗ ਅਸਚੋ ਸੁਆਮੀ ਮੈਂ ਸੁਆਮੀ ਹਾਂ, ਮਾਮ ਏਕਮ ਸਰਨੰਗ ਮੇਰੀ ਸ਼ਰਨ ਵਿੱਚ ਆ। ਲੇਕਿਨ ਗੁਰੂ ਨਾਨਕ ਦੇ ਘਰ ਇਹ ਨਹੀਂ ਕਿਹਾ ਮੇਰੀ ਸ਼ਰਨ, ਗੁਰੂ ਨਾਨਕ ਦੇ ਘਰ ਆਇਆ ਬਸ ਤੂੰ ਕਰਤਾ ਸਤਿਆਰ ਮੈਂਡਾ ਸਾਈ, ਤੂੰ ਏ ਮੈਂ ਨਹੀਂ ਆ। ਸ਼ਰਨ ਵਿੱਚ ਆਉਣ ਵਾਲਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਕਹਾਂ ਕਹੋ ਮੈਂ ਆਪਣੀ ਕਰਨੀ, ਜਿਹੇ ਵਿਦ ਜਨਮ ਗਵਾਇਓ। ਇਹ ਨਿੱਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਨਮ ਗਵਾਇਆ ਸੀ, ਕਿਹਾ ਆਪਣੇ ਆਪ ਨੂੰ ਸਿੱਖਿਆ ਸਾਨੂੰ ਸੀ ਵੇਖੀ ਸਿੱਖਾ ਕਿਤੇ ਹੰਕਾਰ ਦੀ ਪੰਡ ਚੱਕ ਕੇ ਨਾ ਜੀ। ਗੁਰੂ ਕੋਲ ਆਈ ਤੇ ਆਖੀ ਮੇਰੀ ਕਰਨੀ ਚੰਗੀ ਨਹੀਂ ਹੈਗੀ, ਮੈਂ ਆਪਣਾ ਜਨਮ ਗਵਾ ਲਿਆ। ਕਹਾਂ ਕਹੋ ਮੈਂ ਆਪਣੀ ਕਰਨੀ, ਜਿਹ ਬਿਦ ਜਨਮ ਗਵਾਇਓ। ਕਹਿ ਨਾਨਕ ਸਭ ਔਗਣ ਮੋਹ ਮੈਂ, ਰਾਖ ਲਿਓ ਸਰਨਾਇਓ। ਹਰਜੂ ਰਾਖ ਲਿਓ ਪਤ ਮੇਰੀ, ਸੱਚੇ ਪਾਤਸ਼ਾਹ ਕਿਰਪਾ ਕਰੀ। ਪ੍ਰਭ ਜੂ ਤੋ ਕੈ ਲਾਜ ਹਮਾਰੀ, ਹਰਜੂ ਰਾਖ ਲਿਓ ਪਤ ਮੇਰੀ। ਜਮ ਕੋ ਤਰਾਸ ਭਇਓ ਉਰ ਅੰਤਰ, ਸਰਨ ਗਹੀ ਕਿਰਪਾ ਨ ਤੇਰੀ।
ਮਹਾਪਤ ਮੁਰਦਲੋਦੀਨ ਕਰਤ ਪਾਪ ਅਬਹਾਰਾ ਭੈ ਮਰ ਬੇ ਕੋ ਬਿਸਰਤ ਨਾਹਿਣ ਤੇ ਚਿੰਤਾ ਜਨ ਜਾਰਾ ਆਯੋ ਸਰਨ ਦੀਨ ਰੁਖ ਭੰਜਣ ਚਿਤਵੋ ਤੁਮਰੀ ਓਰ ਹੁਣ ਚਿਤ ਤੇਰੇ ਵਾਸੇ ਆ ਤੂੰ ਦੁੱਖਾਂ ਨੂੰ ਭੰਨਣ ਵਾਲਾ ਹੈ ਕਿਰਪਾ ਕਰ ਕੀ ਦੇ ਅਭੈ ਪਦ ਦਾਨ ਉਹ ਪਦਵੀ ਦੇ ਕਿ ਦੁਨੀਆਂ ਦੇ ਡਰ ਮੁੱਕ ਜਾਣ ਦੁਨੀਆਂ ਦੇ ਪਦਾਰਥ ਦੀ ਖਾਸ਼ ਨਾ ਰਹੇ ਖਾਸ਼ ਕੀ ਹੋਵੇ ਸਿਮਰਨ ਸਵਾਮੀ ਕੋ ਵਾਹਿਗੁਰੂ ਮੈਨੂੰ ਉਸ ਮਾਲਕ ਦਾ ਨਾਮ ਤੇ ਨਾਮ ਦਾ ਦਾਤਾ ਗੁਰੂ ਹੈ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਅਲਾਹੀ ਜੋਤ ਪੰਜਵੇਂ ਜਾਮੇ ਦੇ ਵਿੱਚ ਜੋਤ ਪੰਜਵੀਂ ਨਹੀਂ ਜਾਮਾ ਪੰਜਵਾਂ ਹੈ ਜੋਤ ਉਹੀ ਹੈ ਇਹਨਾਂ ਬੰਧਨਾਂ ਦੇ ਵਿੱਚ ਛੁਡਾ ਕੇ ਕਿਰਪਾ ਕਰ ਮੇਰੇ ਤੇ ਤੇ ਜਿਹਨੇ ਇਉਂ ਆਖਿਆ ਸਤਿਗੁਰ ਉਹਦੇ ਬੰਧਨ ਤੋੜ ਕੇ ਉਹਨੂੰ ਗੁਰੂ ਨਾਲ ਉਹਨੂੰ ਪਰਮੇਸ਼ਰ ਨਾਲ ਜੋੜ ਦਿੱਤਾ ਉਹਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫੁਰਮਾਨ ਦੀ ਵਿਚਾਰ ਕਰਾਈ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰਤਾ

ਕਰਤਾ ਤੇਰਾ ਸਭ ਕੁਛ ਹੈ ਸਦਾ ਸਿਫਤ ਸਲਾਹ ਤੇਰੀ ਨਾਮ ਜਿਨਕੇ ਮਨ ਵਸਿਆ ਕਹੈ ਨਾਨਕ ਸੱਚੇ ਸਾਹਿਬ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਕਹੈ ਨਾਨਕ ਸੁਣੋ ਸੰਤੋ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਪੰਚ ਦੁੱਤ ਦਵਸ ਕੀਤੇ ਤੁਰ ਕਰਮ ਪਾਇਆ ਸੁਦ ਜਨ ਕਹੋ ਕਹੈ ਨਾਨਕ ਤਹ

ਬਿਨ ਵਣਸ ਨਾਨਕ ਗੁਰ ਚਰਨ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਾਸਕ ਜੀ ਬਾਰੇ ਬਖਸ਼ਿਸ਼ ਸਾਸਕ ਵਿੱਚ ਸ਼ਰਧਾ ਭਾਵਨਾ ਸਹਿਤ ਮਹੱਤਵੇ ਲੈ ਕੇ ਮਹਾਰਾਜ ਕੀ ਕਦਰਾਂ ਨਾਲ ਮੰਨਦੇ ਹੋਏ ਪੁੱਤਰ ਗੁਰਬਾਣੀ ਅਸਾਕੀ ਵਾਰ ਦੇ ਕੀਤੇ ਸਰਵਣ ਕੀਤੇ ਨੇ ਪ੍ਰੰਤ ਜੁਕਨਾਵੀ ਕਥਾ ਵਿਚਾਰ ਸਰਵਣ ਕੀਤੀ ਹੈ। ਅਰਦਾਸ ਵਾਲੀਆਂ ਭਰੀਆਂ ਨੇ ਮਾਰੇ ਬਖਸ਼ੇ ਪਿਤਰ ਨਾਮ ਸਰਵਣ ਕੀਤੇ ਹਨ। ਪ੍ਰਸ਼ਾਸਨ ਅੱਜ ਪਾਠ ਸਮਾਂ ਗੁਰੂ ਸਾਹਿਬ ਨੇ ਗੁਰਮੁਖਾਤਮ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਜੀ ਤੁਹਾਨੂੰ ਪਤਾ ਹੈ ਕਿ ਲੜੀਵਾਰ ਸਾਹਿਬ ਪਾਠ ਆ ਰਹੇ ਹਨ। ਭਾਈ ਸਾਹਿਬ ਜੀ 10 ਵਜੇ ਤੱਕ ਆਦਮੀ ਲੜੀਵਾਰ ਸਾਹਿਬ ਪ੍ਰਸਰਣ ਕਰਾਉਣਗੇ ਅਤੇ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਬੇਅੰਤ ਪਰਿਵਾਰ ਘਰਾਂ 'ਚ ਬੈਠ ਕੇ ਨਾਲ ਲੜੀਵਾਰ ਸਾਹਿਬ ਪਾਠ ਕਰ ਰਹੇ ਨੇ। ਉਹਨਾਂ ਸਾਰਿਆਂ ਬੇਨਤੀ ਹੈ ਕਿ ਤੁਸੀਂ ਆਪੋ ਆਪਣਾ ਨਾਮ ਨੰਬਰ ਭਾਈ ਰਜਿੰਦਰ ਸਿੰਘ ਕਥਾ ਵਾਹਨ ਸਾਡੇ ਸਟੇਟ ਸੈਕਟਰੀ ਸਾਹਿਬ ਉਹਨਾਂ ਨੂੰ ਦਿਓ ਤਾਂ ਕਿ ਉਹ ਸਮੇਂ ਸਮੇਂ ਸਿਰ ਜਦੋਂ ਕੋਈ ਵੀ ਪ੍ਰੋਗਰਾਮ ਹੋਏ ਤੁਹਾਨੂੰ ਸਾਰਿਆਂ ਟੈਲੀਫੋਨ ਕਰਕੇ ਉਸ ਪ੍ਰੋਗਰਾਮ ਦੇ ਬਾਰੇ ਸੂਚਨਾ ਦੇ ਕੇ ਸਾਰਾ ਇਕੱਠੇ ਫਿਰ ਅਸੀਂ ਉਹ ਸਮਾਂ ਜਿਹੜਾ ਉਹ ਸਾਰਾ ਜਿਹੜਾ ਪ੍ਰੋਗਰਾਮ ਇਹ ਹੋਇਆ ਕਰੇਗਾ ਸਾਰਿਆਂ ਦੇ ਨਾਲ। ਸੁਸਾਰ ਸਿੰਘ ਜੀ ਆਪਣੇ ਨਾਮ ਨੰਬਰ ਜ਼ਰੂਰ ਜੋੜ ਲਓ ਉਹਨਾਂ ਨੂੰ। ਬਾਕੀ ਸਾਰ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਾਡੇ ਪਾਸ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਕਥਾ ਕਰ ਰਹੇ ਨੇ ਹਰ ਰੋਜ਼, ਔਰ ਪਿਛਲੇ ਪੈਰ ਕਥਾ ਕਰਨ ਗੁਰੂ ਜਪਜੀ ਸਾਹਿਬ ਦੀ। ਸੋ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚੋ ਅਤੇ ਸਾਹਮਣੇ ਲੜੀਵਾਰ ਸਾਹਿਬ ਪਰ ਆਪਣਾ ਜਪਜੀ ਸਾਹਿਬ ਦੀ ਕਥਾ ਹੋਣੀ ਕਰਨੀ ਹੈ, ਹਰ ਰੋਜ਼ ਹੋਣੀ ਹੈ, ਉਹ ਜ਼ਰੂਰ ਆ ਕੇ ਸਾਨੂੰ ਕਰਿਆ ਕਰੋ। ਸੁਸ਼ਾਂਤ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਦੇਖ ਰਹੇ ਹੋ ਜੋ ਨਾਰਥ ਸਰਸਾ ਉਹ ਡਬਲ ਬਿਲਡਿੰਗਾਂ ਬਣ ਰਹੀਆਂ, ਬੇਅੰਤ ਖਰਚਾ ਹੋ ਰਿਹਾ। ਸੋ ਸਰ ਸਿੰਘ ਜੀ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਧ ਸਫ਼ਰ ਕਰ ਰਹੇ ਹਨ। ਸੰਗਤਾਂ ਨੇ ਮਾਇਆ ਪੇਟਾ ਜੀ ਗੁਰੂਗਾਰ ਕਰਵਟ ਭਾਗੀ ਹਨ। ਜਿਨ੍ਹਾਂ ਨੇ ਅੱਜ ਤੱਕ ਮਾਇਆ ਪੇਟਾ ਨਹੀਂ ਕੀਤੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਦਸਵੰਧ ਸਫ਼ਰ ਕਰਦੇ ਹੋਇਆਂ ਜ਼ਰੂਰ ਗੁਰੂ ਘਰ ਮਾਇਆ ਪੇਟਾ ਕਰਕੇ ਆਪ ਆਪਣੀ ਕਮਾਈ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰੋ। ਸਰ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਰ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ 11, 12, 13 ਨੂੰ ਕਰਤੀ ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ ਗੁਰੂ ਘਰ ਸਾਹਿਬ ਜੀ ਨੂੰ। ਸਾਰੀ ਸੰਗਤ ਨੂੰ ਬੇਨਤੀ ਹੈ ਜ਼ਰੂਰ 11, 12, 13 ਨੂੰ ਹਾਜ਼ਰੀ ਭਰ ਕੇ ਇਹ ਜੋ ਕਰਤੀ ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ ਉਸ ਵਿੱਚ ਹਾਜ਼ਰੀ ਭਰ ਕੇ ਤਾਲ ਉਠਾਉਣ ਦਾ ਯਤਨ ਕਰੋ। ਸਰ ਸਿੰਘ ਜੀ 12 ਨੂੰ ਹੋਇਆ ਪਹਿਲਾ ਪ੍ਰਕਾਸ਼ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਉਸ ਦਿਨ ਸਪੈਸ਼ਲ ਪ੍ਰੋਗਰਾਮ ਹੋਵੇਗਾ। ਆਪ ਸੰਗਤਾਂ ਨੇ ਹਾਜ਼ਰੀ ਭਰ ਕੇ ਕੁਝ ਬਖਸ਼ੀਆਂ ਦਾਤਾਂ ਦਾ ਧੰਨਵਾਦ ਕਰ ਰਹੇ ਹਾਂ। ਆਪਣੇ ਪਾਤਸ਼ਾਹ ਨੂੰ ਸਾਹਿਤ ਪ੍ਰਣਾਮ ਕਰਨ ਦੀ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1083 ਤੋਂ ਸ੍ਰੀ ਸਹਿਜ ਪਾਠ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1083 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

مشک خدایا بندگی اللہ آلہ حجرا سچ کماوے سوئی کاجی جو دل سدھ ہے

ਕਰੋ ਮੌਦੀਫਾ, ਬਦ ਅਮਲ ਛੋੜ ਕਰੋ ਹੱਥ ਪੂਜਾ। ਖੁਦਾਏ ਏਕ ਬੁਝਦੇ ਵੋ ਮਾਂਗਾ, ਬੁਰਗੂ ਬਰਖੁਰਦਾਰ ਖਰਾ, ਹੱਕ ਹਲਾਲ ਬਖੋਰੋ ਖਾਣਾ, ਦਿਲ ਦਰਿਆਓ ਧੋਵੋ ਮੈਲਾਣਾ, ਪੀਰ ਪਛਾਣੈ ਪਿਸ਼ਤੀ ਸੋਈ, ਅਜਰਾਈ ਨਾ ਦੋਸ਼ ਠਰ ਅਜਰਾਈ ਨਾ ਦੋਜ਼ ਠਰਾ, ਕਾਇਆ ਕਿਰਦਾਰ ਔਰਤ ਯਕੀਨਾ, ਰੰਗ ਤਮਾਸੀ ਮਾਣ ਹਕੀਨਾ, ਨਾ ਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ, ਮੁਸਲਮਾਨ ਮੋਮ ਦਿਲ ਹੋਵੈ, ਅੰਤਰ ਕੀ ਮਲ ਦਿਲ ਤੇ ਧੋਵੈ, ਦੁਨੀਆ ਰੰਗ ਨਯਾ ਵੈ ਨੇੜੇ, ਦੁਨੀਆ ਰੰਗ ਨਯਾ ਵੈ ਨੇੜੈ, ਜਿਉਂ ਕੁਸਮ ਪਾਠ ਕਿਉ ਪਾਕ ਹਰਾ, ਜਾ ਕੋ ਮਿਹਰ ਮਿਹਰ ਮਿਹਰਬਾਨਾ, ਸੋਈ ਮਰਦ ਮਰਦ ਮਰਦਾਨਾ, ਸੋਈ ਸੇਖ ਮਸਾਇਕ ਹਾਜੀ, ਸੋ ਬੰਦਾ ਜਿਸ ਨਜ਼ਰ ਨਰਾ, ਕੁਦਰਤ ਕਾਦਰ ਕਰਨ ਕਰੀਮਾ, ਸਿਫਤ ਮੁਹੱਬਤ ਅਥਾਹ ਰਹੀਮਾ, ਹੱਕ ਹੁਕਮ ਸੱਚ ਖੁਦਾਇਆ, ਬੁਝ ਨਾਨਕ ਬੰਦ

ਹਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰਕੇ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀਆਇਆ ਹਰ ਰਸ ਜਿਨੀ ਚਾਖਿਆ ਅਨ ਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਸਲੋਕ ਮਹੱਲਾ ਤੀਜਾ ਫਿਰ ਖੁਸ਼ੀਏ ਧਨ ਰਾਵੀਏ ਧਨ ਪੁਰ ਨਾਮ ਸਿਗਾਰ ਨਾਨਕ ਧਨ ਆ ਗਏ ਖੜੀ ਸੋ ਬਾਵੰਤੀ ਨਾਰ ਮਹੱਲਾ ਪਹਿਲਾ ਸਤ

ਪੌੜੀ ਆਪੇ ਪਿੰਡ ਸਵਾਰਿਓ ਵਿੱਚ ਨਵ ਨਿਤ ਨਾਮ ਇੱਕ ਆਪੇ ਭਰਮ ਭੁਲਾਇਨ ਤਿੰਨ ਨਿਹਫਲ ਕਾਮ ਇਕਨੇ ਗੁਰਮੁਖ ਬੁੱਝਿਆ ਹਰ ਆਤਮ ਰਾਮ ਇਕਨੇ ਸੁਣ ਕੈ ਮੰਨਿਆ ਹਰ ਊਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸਲੋਕ ਮਹੱਲਾ ਪਹਿਲਾ ਓਲਤਨ ਭੈ ਮਨ ਵਸੈ ਇੱਕੈ ਪਾਦਰ ਹੀਠ ਅਤ ਡਾਹਪਣ ਦੁੱਖ ਘਣੋ ਤੀਨੇ ਥਾਵ ਭਰੀਠ ਮਹੱਲਾ ਪਹਿਲਾ ਮਾਂਦਲ ਬੇਦ ਸੇ ਬਾਜਣੋ ਘਣੋ ਧੜੀਐ ਜੋਏ ਨਾਨਕ ਨਾਮ ਸੰਭਾਲ ਤੂੰ ਬੀਜੋ ਅਵਰ ਨ ਕੋਏ ਮਹੱਲਾ ਪਹਿਲਾ ਸਾਗਰ ਗੁਣੀ ਅਥਾਹੁ ਕਿਨ ਹਾਥਾਲਾ ਦੇਖੀਐ ਵੱਡਾ ਵੇ ਪ੍ਰਵਾਹੁ ਸਤਿਗੁਰ ਮਿਲੈ ਤਾਂ ਪਾਰ ਪਵਾ ਮਝ ਭਰ ਦੁੱਖ ਬੇਦੁੱਖ ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਥੀ ਭੁੱਖ ਪੌੜੀ ਜਿਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੈ ਜੋ ਇੱਛਨ ਸੋ ਪਾਏ ਦੇ ਹਰ ਨਾਮ ਤੇ ਆਵੈ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਏ ਤਿਨਾ ਕਾ ਮਿਤ ਹੈ ਜਮ ਮਗ ਨਾ ਪਾਵੈ ਹਰ ਨਾਮ ਧਿਆਵੈ ਦਿਨ ਸਰ

ਮਹਰ ਸਤੇ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਬਖਸ਼ਿਸ਼ ਦਾ ਸਦਕਾ ਪਾਵਨ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜੀ ਸੁਣੀ ਬਾਣੀ ਦਾ ਭਾਵ ਸੂ ਸੰਗਤਾਂ ਨੂੰ ਬਖਸ਼ਿਸ਼ ਕਰਨ। ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚਿਤਾਰਨੀਆਂ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਹਣ ਪੰਜ ਪ੍ਰਵਾਨ ਲੱਗੜੀ ਕਰਮ ਸੋਹਣੇ ਕੱਠ ਖਾਈ ਉੱਥੇ ਪਾਏ।

ਕਿਸੇ ਚਿਤ ਰਤਨ ਤੂੰਦ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਰਹਿੰਦ ਕਿਤੀਆਂ ਸੁਖੀ ਨਾਨਕ ਅੰਤ

ਮਨ ਉਦਤ ਹੈ ਕਰੀਏ ਸੁਰਾਸ ਦਾ ਸੁਰਤ

आपन पीरिया बैठा ब्रह्मा सत स्वाम कमल सुवेला भगत

अंत न सुनी कहना, अंत न करना देना, अंत न देखना सुनना।

ਇੱਥੇ ਖੱਬ ਸੁਣੈ ਬੇਟਾ ਇੱਥੇ ਲੈ ਲੈ ਮੁਕਰ ਇੱਥੇ ਮੂਰਖ ਖਾਈ ਨਾ ਇੱਥੇ ਅੰਗੂਠ ਤੋਂ ਚਰਮਾ ਇਹ ਭੇਦਾਸ ਤਰੀਕਾ ਬੰਦ ਖਲਾਸੀ ਭਾਣਿਆ ਹੋਰ ਆਸਣ ਚੱਕਿਆ ਇੱਕੋ ਫੈਸਲੇ ਆਖਣ

0: ਕਾਨਾ ਮੁਣ ਕੇਤੇ ਕਿਤੇ ਸੰਤੂੰਦ
1: ਕਿਤੀਆਂ ਬਾਣੀ ਕਿਤੀਆਂ ਬਾਣੀ ਕਿਤੇ ਪਾਸ
0: ਕਿਤੀਆਂ ਸੁਣੀ ਨਾਨਕ ਅੰਤ ਨਾ ਅੰਤ
2: ਗਿਆਨ ਅੰਤ ਮੈਂ ਗਿਆਨ ਪਰਚਨ।

ਕਲ ਤੂੰ ਜੋਸ਼ ਜੀ ਜਾਤ ਰੰਗਾ ਦੇ ਨਾ ਸਭ ਨਾਲ ਕਿਆ ਮੁੜੀ ਸਮਾਨ ਹੋਏ ਤਾਂ ਸੁਣ ਲਿਆ।

0: ਮੈਂ ਉਹਦੇ ਮੂਹਰੇ ਜਾ ਕੇ ਖੜ ਗਿਆ।
1: ਹਾਂਜੀ ਹਾਂਜੀ

0: ਹੁਣ ਮੈਂ ਬੇਨਤੀ ਕਰਾਂ ਕਰਨ ਸਿੰਘ ਸੰਧਾਵਾ ਅਤੇ ਬੇਟੀ ਗੁਰਸਿਮਰ ਕੌਰ ਸਬੱਦੀ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਕਿ ਉਹ ਖੜੇ ਹੋ ਜਾਣ ਅਰਦਾਸ ਵਾਸਤੇ, ਬਾਕੀ ਸੰਗਤਾਂ ਇਸ ਤਰ੍ਹਾਂ ਬਿਰਾਜਮਾਨ ਰਹਿਣ।
1: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।

ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਦੇ ਦੁਆਰਾ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਸਤਿਗੁਰਾਂ ਦੇ ਸਨਮੁਖ ਹੋ ਚੁੱਕੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਆਨੰਦ ਕਾਰਜ ਦੀ ਆਰੰਭਤਾ ਦਾ ਪਾਵਨ ਸ੍ਰੀ ਮੁੱਖ ਵਾਕ ਸਾਨੂੰ ਬਖਸ਼ਿਆ। ਸੋ ਬਹੁਤ ਹੀ ਸਨਿਮਰ ਬੇਨਤੀ ਹੈ ਕਿ ਬੱਚੀ ਦੇ ਜੋ ਸਤਿਕਾਰਯੋਗ ਪਿਤਾ ਜੀ, ਉਹ ਬੱਚੇ ਦਾ ਪੱਲਾ ਆ ਕਰਕੇ ਬੱਚੀ ਦੇ ਹੱਥ ਵਿੱਚ ਪਕੜਾਉਣ, ਨਾਲ ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ ਜੀ।

ਪਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ।

ਬਖਸ਼ਿਸ਼ ਕੀਤੀ। ਅੱਜ ਆਪ ਜੀ ਕੇ ਹਜ਼ੂਰ ਸੁਭਾਗ ਜੋੜੀ, ਕਾਕਾ ਭਵਕਰਨ ਸਿੰਘ ਰੰਧਾਵਾ, ਸਪੁੱਤਰ ਸਵਰਗਵਾਸੀ ਸਰਦਾਰ ਰਵਿੰਦਰ ਸਿੰਘ ਰੰਧਾਵਾ ਅਤੇ ਸਰਦਾਰਨੀ ਸੁਖਵਿੰਦਰ ਕੌਰ ਰੰਧਾਵਾ, ਬੱਚੀ ਗੁਰਸਿਮਰਨ ਕੌਰ ਸਵੱਦੀ, ਸਪੁੱਤਰੀ ਸਰਦਾਰ ਸਰਬਜੋਤ ਸਿੰਘ ਸਵੱਦੀ ਅਤੇ ਸਰਦਾਰਨੀ ਸਰਬਜੀਤ ਕੌਰ ਸਵੱਦੀ, ਸੱਚੇ ਪਾਤਸ਼ਾਹ ਜੀ, ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜ਼ੂਰ ਆਪ ਜੀ ਦੀ ਬਖਸ਼ਿਸ਼ ਦਇਆ ਮਾਇਆ ਦੇ ਸਦਕਾ ਆਨੰਦ ਕਾਰਜ ਹੋਏ। ਗਰੀਬ ਨਵਾਜ ਆਪ ਜੀ ਕੇ ਪਾਵਨ ਦਰਬਾਰ ਅੰਦਰ ਆਨੰਦ ਕਾਰਜ ਦੀ ਮਰਿਆਦਾ ਨਿਭਾਉਂਦਿਆਂ ਆਪ ਜੀ ਕੇ ਸੇਵਾਦਾਰਾਂ ਪਾਸੋਂ ਆਨੰਦ ਕਾਰਜ ਵਿੱਚ ਪਰਿਕਰਮਾ ਕਰਦਿਆਂ ਸੁਭਾਗ ਜੋੜੀ ਪਾਸੋਂ ਨਾਚੀਜ ਬੱਚੇ ਸਮਝ ਕੇ ਸਤਿਗੁਰੂ ਜੀ ਉਹ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਮੁਆਫ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਲੈ ਲੈਣੀ, ਸਤਿਗੁਰੂ ਜੀ ਕਿਰਪਾ ਕਰਨੀ, ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮਿਹਰਾਂ ਭਰਿਆ ਹੱਥ ਬਣਾਈ ਰੱਖਣਾ, ਆਪਣੇ ਦਰ ਘਰ ਦਾ ਪ੍ਰੀਆ ਪ੍ਰੇਮ ਬਖਸ਼ਿਸ਼ ਕਰਨਾ, ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਗ੍ਰਿਸ਼ਟ ਧਰਮ ਦੀਆਂ ਖੁਸ਼ੀਆਂ ਖੇੜਿਆਂ ਨਾਲ ਨਿਵਾਜਣਾ, ਸਤਿਗੁਰੂ ਜੀ ਕਿਰਪਾ ਕਰਨੀ, ਆਉਣ ਵਾਲਾ ਗ੍ਰਿਸ਼ਟੀ ਜੀਵਨ ਆਪਣੇ ਭੈ ਭਾਵਨੀ ਅਦਬ ਵਿੱਚ ਬਤੀਤ ਕਰਵਾਉਣਾ, ਰਹਿਮਤਾਂ ਕਰਨੀਆਂ, ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਭਰੋਸੇ ਅਤੇ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ, ਸਦਾ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ, ਸਤਿਗੁਰੂ ਜੀਓ ਸੇਵਕਾਂ ਦੇ ਸਾਰੇ ਕਾਰਜ ਰਾਸ ਕਰਨੇ। ਗਰੀਬ ਨਿਵਾਜ ਇਸ ਵਕਤ ਸੁਭਾਗ ਜੋੜੀ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ, ਆਪ ਜੀਆਂ ਨੇ ਅੰਗੀਕਾਰ ਕਰਨੇ, ਸਦੀਵ ਕਾਲ ਪੜਦੇ ਕੱਜਣੇ, ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੀ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਨ ਮਨ ਧਨ ਦੇ ਨਾਲ ਸੱਚੇ ਪਾਤਸ਼ਾਹ ਜੀ ਸੇਵਾਵਾਂ ਕੀਤੀਆਂ, ਭੇਟਾਵਾਂ ਅਰਪਣ ਕੀਤੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਂ ਮਾਇਆ ਸਫਲੀ ਕਰਨੀ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਵਾਜ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰ ਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਖੁਆਰ ਹੋਏ ਸਭ ਮਿਲੇਂਗੇ ਬਚੇ ਸਰਣ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸਰਦਾ ਕਰ ਸਿਮ ਦੇ ਗੁਰ ਪਾਰ ਉਤਾਰਨ।

सिफत खसामंदी नूर अरसों पुरसों चटिए तुद डिठे सचे पातशाह

那就联系，联系外地啊，各种。Thank you.

ਸੋ ਇਹ ਸਨਮਾਨ ਸੀ ਦਰਬਾਰ ਸਾਹਿਬ ਤੋਂ। ਹੁਣ ਬੀਬੀ ਪਰਮਜੀਤ ਕੌਰ ਜੀ ਨੂੰ ਸਨਮਾਨ ਕੀਤਾ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇੱਥੋਂ ਦੇ ਗੁਰੂ ਘਰ ਵੱਲੋਂ ਸਨਮਾਨ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ ਸਿੰਘ ਸਾਹਿਬ ਆਪ ਜੀ ਦਾ ਸਨਮਾਨ ਕਰਨ ਲਈ, ਦਰਸ਼ਨ ਨਿਭਾਉਣ ਲਈ। ਧੰਨਵਾਦ ਸਾਡੇ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਢਿੱਲੋਂ ਜੀ ਦਾ ਵੀ ਸਾਥ ਦੇਣ ਦਾ ਉੱਥੇ, ਤੇ ਹੁਣ ਮੈਂ ਬੇਨਤੀ ਕਰਾਂ ਬਾਜਵਾ ਸਾਹਿਬ ਆ ਗਿਆ। ਹਾਂਜੀ ਹਾਂਜੀ, ਹੁਣ ਮੈਂ ਬੇਨਤੀ ਕਰਾਂ ਕਿ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਨੂੰ ਵੀ ਸਨਮਾਨ ਕੀਤਾ ਜਾਵੇ ਇੱਥੋਂ ਦੀ ਗੁਰੂ ਘਰ ਵੱਲੋਂ। ਅਤੇ ਬਾਜਵਾ ਸਾਹਿਬ ਨੂੰ ਬੇਨਤੀ ਹਜੇ ਕਿੱਥੇ ਹੈਗੀ ਤਾਂ ਆ ਜਾਣ ਲੱਗੇ।

ਅੱਛਾ ਚੋਰ ਕਰਿਓ ਫਿਰ ਕੀ ਕਹਿੰਦੇ ਚੋਰ ਕਰਿਓ ਨਾ ਤੁਸੀਂ ਅੱਛਾ ਚਲੋ ਉਹ ਤਾਂ ਉਹ ਇੱਥੇ ਕਰਨਾ ਇੱਥੇ ਕਰ ਦੇਣਾ ਉੱਥੇ ਕਰ ਦਈਏ ਸੋ ਮੈਨੂੰ ਹੁਕਮ ਹੋਇਆ ਕਿ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਜੋ ਉਸ ਪਤਨੀ ਨੇ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਉਹਨਾਂ ਨੂੰ ਸਨਮਾਨ ਕੀਤਾ ਜਾਏਗਾ ਸਿੰਘ ਸਾਹਿਬ ਵੱਲੋਂ ਉੱਥੇ ਹੀ ਚਲੋ ਇੱਥੇ ਆ ਜਾਂਦੇ ਫਿਰ ਹਾਂਜੀ ਇੱਥੇ ਕਰ ਲੈਣ ਦੀ ਫਿਰ ਭਾਈ ਸਾਹਿਬ ਕੀ ਕਹਿੰਦੇ ਇੱਥੇ ਆਉਣ ਦਿਓ ਇੱਥੇ ਆਉਣ ਦਿਓ ਹਾਂਜੀ ਕਰੋ ਜੀ ਹਾਂਜੀ ਕਰੋ ਜੀ ਆ ਗਏ ਹਾਂਜੀ ਬੀਬੀ ਆ ਰਹੀ ਆ ਗਿਆ ਬੀਬੀ ਹੁਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਤੇ ਹੁਣ ਗਿਆਨੀ ਜੀ ਨੂੰ ਵੀ ਗਿਆਨੀ ਗੁਰਵਿੰਦਰ ਸਿੰਘ ਜੀ ਹੁਣਾਂ ਨੂੰ ਕਰੋ ਜੀ ਸਿੰਘ ਸਾਹਿਬ ਨੂੰ ਹਾਂਜੀ ਗਿਆਨੀ ਜੀ ਸਨਮਾਨ ਪ੍ਰਾਪਤ ਕਰਿਓ ਜੀ

ਹੁਣ ਮੈਂ ਬੇਨਤੀ ਕਰਾਂ ਜੋ ਪਰਿਵਾਰ ਵੱਲੋਂ ਜਿੱਦਾਂ ਹੁਕਮ ਹੋਇਆ ਮੈਂ ਉਸੇ ਅਨੁਸਾਰ ਕਰ ਰਿਹਾ ਹੈਗਾ ਕਿਉਂਕਿ ਪਰਿਵਾਰ ਦਾ ਸਮਾਂ ਹੈਗਾ ਇਹਨਾਂ ਦਾ ਸਾਰਾ ਕੁਛ ਉਹਨਾਂ ਨੇ ਕੀਤਾ ਇੱਕ ਵਾਰੀ ਫਿਰ ਸਾਰਿਆਂ ਦਾ ਹਾਰਦਿਕ ਧੰਨਵਾਦ ਅਤੇ ਹੁਣ ਅਗਲੇ ਹਿੱਸੇ ਦੇ ਵਿੱਚ ਮੈਨੂੰ ਹੁਕਮ ਹੋਇਆ ਕਿ ਮੈਂ ਸਭ ਤੋਂ ਪਹਿਲਾਂ ਸਾਡੇ ਗੁਰੂ ਘਰ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਢਿੱਲੋਂ ਜੀ ਨੂੰ ਦੋ ਤਿੰਨ ਮਿੰਟ ਦਾ ਸਮਾਂ ਦੇਵਾਂ ਉਸ ਤੋਂ ਬਾਅਦ ਬਾਕੀ ਦਾ ਟਾਈਮ ਜਿਹੜਾ ਹੈਗਾ ਉਹ ਵੀ ਮੈਨੂੰ ਦੱਸਿਆ ਹੈਗਾ ਕਿਹਨੇ ਕਿਹਨਾਂ ਨੂੰ ਹੈਗਾ ਬੁਲਾਰੇ ਪਰਿਵਾਰ ਨੂੰ ਦਿੱਤੇ ਗਏ ਨੇ ਬਾਕੀਆਂ ਨੂੰ ਬੇਨਤੀ ਹੈ ਕਿ ਖੇਮਾ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮਾਂਗੇ। ਦੋਨੋਂ ਹੀ ਪਰਿਵਾਰ ਜਿਹੜੇ ਬੜੇ ਵਧੀਆ ਸਿੱਖ ਫੈਮਲੀਜ਼ ਹੈਗੀਆਂ, ਅਤੇ ਇਹਨਾਂ ਨੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਕਰਦਿਆਂ ਇਹਨਾਂ ਨੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਕਰਦਿਆਂ ਇਹਨਾਂ ਨੂੰ ਸਿਖਾਇਆ ਹੈ ਕਿ ਤੁਸੀਂ ਹਮੇਸ਼ਾ ਹੁਕਮ ਦੇ ਵਿੱਚ ਰਹਿਣਾ। ਸੋ ਉਹ ਹੁਕਮ ਦੇ ਵਿੱਚ ਰਹਿੰਦੇ ਹੋਏ ਇਹਨਾਂ ਨੇ ਇਹ ਜਿਹੜਾ ਆਨੰਦ ਕਾਰਜ ਕਰਵਾਇਆ ਹੈ, ਅਤੇ ਇਹਨਾਂ ਦੋਨਾਂ ਪਰਿਵਾਰਾਂ ਨੇ ਬੇਟੀ ਅਤੇ ਬੇਟਾ ਬੇਟੇ ਦਾ ਪਵਨ ਪਾਸ਼ਨ ਕਰਦਿਆਂ ਇਹਨਾਂ ਨੂੰ ਸਿਖਾਇਆ ਹੈ ਕਿ ਹਮੇਸ਼ਾ ਹੁਕਮ ਦੇ ਵਿੱਚ ਰਹਿਣਾ ਹੈਗਾ। ਇਹ ਹੁਕਮ ਦੇ ਵਿੱਚ ਰਹੇ ਆ, ਹੁਣ ਤੱਕ ਤਾਂ ਗਾਹਾਂ ਨੂੰ ਵੀ ਹੁਕਮ ਦੇ ਵਿੱਚ ਹੀ ਰਹਿਣਗੇ। ਜਿਉਂ ਜਿਉਂ ਜਿਉਂ ਜਿਉਂ ਤੇਰਾ ਹੁਕਮ ਤਿਉਂ ਤਿਉਂ ਭੋਗਣਾ ਦੁੱਖ ਸੁੱਖ ਕਰਤਾ ਮਾਨੀਏ। ਇਸ ਵਾਕ ਦੇ ਅਨੁਸਾਰ ਜੋ ਕੁਛ ਕਰਦਾ ਹੈ ਵਾਹਿਗੁਰੂ, ਉਹ ਉਹਨਾਂ ਦਾ ਕੀਤਾ ਹੀ ਹੁੰਦਾ ਹੈ। ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ। ਇਸ ਵਾਕ ਦੇ ਅਨੁਸਾਰ ਰੰਧਾਵਾ ਸਾਹਿਬ ਨੂੰ ਸੱਦਾ ਆ ਗਿਆ। ਟਾਈਮ ਰਾਈਟ ਔਰ ਰੋਂਗ ਇਹ ਤਾਂ ਵਾਹਿਗੁਰੂ ਹੀ ਜਾਣਦਾ ਹੈਗਾ। ਸੋ ਜਦੋਂ ਉਹਨਾਂ ਨੂੰ ਸੱਦਾ ਆ ਗਿਆ, ਉਹਨਾਂ ਨੂੰ ਜਾਣਾ ਹੀ ਪਿਆ, ਜਾਣਾ ਹੀ ਸੀਗਾ। ਸੋ ਅਸੀਂ ਇਸ ਮੌਕੇ 'ਤੇ ਸਾਰੇ ਉਹਨਾਂ ਦੀ ਬਹੁਤ ਘਾਟ ਮਹਿਸੂਸ ਕਰਦੇ ਹਾਂ, ਪਰ ਅਸੀਂ ਕੁਛ ਕਰ ਨਹੀਂ ਸਕਦੇ ਕਿਉਂਕਿ ਇਹ ਉਸਦਾ ਹੀ ਹੁਕਮ ਹੈ। ਉਸਦੇ ਹੁਕਮ ਦੇ ਅੰਦਰ ਹੀ ਸਭ ਕੁਛ ਹੋਇਆ ਹੈ। ਮੈਂ ਦੋਨਾਂ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈਗਾ ਇਸ ਮੌਕੇ 'ਤੇ, ਅਤੇ ਨਾਲ ਹੀ ਨਾਲ ਪਰਿਵਾਰ ਨੂੰ ਪਰਿਵਾਰਾਂ ਦੋਨਾਂ ਪਰਿਵਾਰਾਂ ਨੂੰ ਦੱਸਦਾ ਕਿ ਇੱਕ ਕਮੇਟੀ ਅਸੀਂ ਆਪ ਬਹੁਤ ਬਹੁਤ ਇਹਨਾਂ ਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਖੜ੍ਹੇ ਹੈਗੇ ਹਾਂ, ਅਤੇ ਜਿਹੜੀ ਬਿਲਡਿੰਗ ਦੀ ਉਸਾਰੀ ਹੋ ਰਹੀ ਹੈਗੀ ਆ, ਇਹ ਬੱਚਿਆਂ ਦੇ ਸਹੂਲਤ ਵਾਸਤੇ ਹੀ ਹੋ ਰਹੀ ਹੈਗੀ ਆ ਕਿ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਉਡੀਕਿਆ ਜਾਵੇ ਅਤੇ ਉਸ ਦੇ ਉੱਤੇ ਇਹ ਕਨਫਲਿਕਟ ਨਾ ਕੋਈ ਵੀ ਹੋਵੇ। ਸੋ ਸਾਨੂੰ ਪ੍ਰੋਗਰਾਮ ਬਹੁਤ ਆ ਰਹੇ ਹੈਗੇ ਆ, ਇਸ ਦੀ ਬਿਲਡਿੰਗ ਦੀ ਬਹੁਤ ਘਾਟ ਹੈਗੀ ਆ ਸਪੇਸ ਦੀ। ਸੋ ਇਸ ਕਰਕੇ ਅਸੀਂ ਇਹ ਪ੍ਰੋਜੈਕਟ ਅਗਲੇ ਸਾਲ ਦੇ ਅੰਦਰ ਅੰਦਰ ਖਤਮ ਕਰ ਦੇਣਾ ਹੈਗਾ, ਅਤੇ ਸਾਰੇ ਸੰਗਤ ਜਿਹੜਾ ਕਿ ਇਸਨੂੰ ਇੰਜੋਏ ਕਰੇਗੀ। ਮੈਂ ਲਾਸਟਲੀ ਗੁਰਦੁਆਰਾ ਸਾਹਿਬ ਦੇ ਕਮੇਟੀ ਵੱਲੋਂ ਸਰਦਾਰਨੀ ਖਾਲਰਾਜ ਧਰਮਪਤਨੀ ਜਿਹੜੇ ਕਿ ਸਪੈਸ਼ਲ ਇਸ ਮੌਕੇ 'ਤੇ ਪਹੁੰਚੇ ਹੈਗੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈਗੇ ਆ, ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ ਬੇਨਤੀ ਕਰਾਂ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਨੂੰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੂੰ ਕਿ ਉਹ 2-3 ਮਿੰਟ ਵਾਸਤੇ ਆਪਣੇ ਵਿਚਾਰ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੁਰਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਜਿਤਨੇ ਵੀ ਮਾਈ ਪਾਈ ਗੁਰਮੁਖ ਪਿਆਰੇ ਸਤਸੰਗੀ ਦੋਸਤ ਮਿੱਤਰ ਰਿਸ਼ਤੇਦਾਰ ਸਾਕ ਸੰਬੰਧੀ ਦੂਰੋਂ ਨੇੜਿਓਂ ਚੱਲ ਕਰਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕਾਫ਼ੀ ਲੰਮੇਰੇ ਸਮੇਂ ਤੋਂ ਲੈ ਕੇ ਇਕੱਤਰ ਹੋ ਬੈਠੇ ਹਾਜ਼ਰੀਆਂ ਲਗਵਾ ਰਹੇ ਹੋ। ਤਮਾਮ ਸੰਗਤਾਂ ਨੂੰ ਇਹ ਭਲੀ ਪ੍ਰਕਾਰ ਵਿਦਿਤ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਭਾਈ ਰਵਿੰਦਰ ਸਿੰਘ ਜੀ ਰੰਧਾਵਾ, ਸਤਿਕਾਰਯੋਗ ਭੈਣ ਸੁਖਵਿੰਦਰ ਕੌਰ ਜੀ ਰੰਧਾਵਾ, ਉਹਨਾਂ ਦੇ ਭੁਚੰਗੀ ਭਾਵ ਕਰਨ ਸਿੰਘ ਦਾ ਆਨੰਦ ਕਾਰਜ, ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸਾਡੇ ਸਤਿਕਾਰਯੋਗ ਮਾਤਾ ਗੁਰਮੇਲ ਕੌਰ ਜੀ, ਉਹਨਾਂ ਦੀ ਦੋਹਤਰੀ ਅਤੇ ਸਤਿਕਾਰਯੋਗ ਵੀਰ ਭਾਈ ਸਰਬਜੋਤ ਸਿੰਘ ਜੀ ਸਬੱਧੀ, ਸਾਡੀ ਭੈਣ ਬੀਬੀ ਸਰਬਜੀਤ ਕੌਰ ਜੀ ਸਬੱਧੀ, ਉਹਨਾਂ ਦੀ ਹੋਣ ਹਰ ਬੱਚੀ ਗੁਰਸਿਮਰਨ ਕੌਰ ਦੇ ਨਾਲ ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਮਰਯਾਦਾ ਅਨੁਸਾਰ ਸੰਪੰਨ ਹੋਇਆ ਹੈ। ਸਮਾਂ ਬਹੁਤ ਹੀ ਸੀਮਿਤ ਹੈ। ਦਾਸ ਇੱਕੋ ਹੀ ਪੰਗਤੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਆਪ ਜੀ ਦੇ ਨਾਲ ਸਾਂਝੀ ਕਰਕੇ ਖੇਮਾ ਦਾ ਜਾਚਕ ਹੋ ਜਾਣਾ, ਕਿਉਂਕਿ ਸਿੱਖਿਆ ਵੀ ਦਿੱਤੀ ਜਾਂਦੀ ਸੁਭਾਗ ਜੋੜੀ ਨੂੰ ਆਨੰਦ ਕਾਰਜ ਤੋਂ ਬਾਅਦ ਬਹੁਤ ਸਾਰੀਆਂ ਵਿਚਾਰਾਂ ਵੀ ਗੁਰੂ ਪਿਆਰੇ ਸਰਵਣ ਕਰਵਾਉਂਦੇ ਨੇ, ਪਰੰਤੂ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਪੰਗਤੀ ਦੇ ਵਿੱਚ ਹੀ ਬਹੁਤ ਵੱਡੀ ਸਿੱਖਿਆ ਦੇ ਦਿੱਤੀ। ਸਤਿਗੁਰੂ ਜੀ ਨੇ ਜਿੱਥੇ ਇਹ ਸਿੱਖਿਆ ਸੁਭਾਗ ਜੋੜੀ ਨੂੰ ਦਿੱਤੀ, ਉੱਥੇ ਦੋਨਾਂ ਪਰਿਵਾਰਾਂ ਨੂੰ ਵੀ ਸਿੱਖਿਆ ਦੇ ਸ਼ਬਦ ਕਹਿ ਦਿੱਤੇ। ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਪੰਗਤੀ ਦੇ ਵਿੱਚ ਅੱਖਰ ਕੇਵਲ ਤਿੰਨ ਹਨ ਤੇ ਸਿਧਾਂਤ ਬੜਾ ਡੂੰਘਾ। ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤੇ ਸਤ ਸੰਤੋਖ ਕਰ ਭਾਉ। ਸਤ ਦਾ ਅਰਥ ਹੁੰਦਾ ਦਾਨ। ਇਹ ਬੱਚੀ ਵਾਲੇ ਪਰਿਵਾਰ ਵਾਸਤੇ ਸਤਿਗੁਰੂ ਨੇ ਸਿੱਖਿਆ ਦਿੱਤੀ, ਜਿਹੜਾ ਦਾਨ ਕਰਦਾ ਉਹਦੇ ਅੰਦਰ ਅੱਤ ਦਰਜੇ ਦੀ ਨਿਮਰਤਾ ਹੋਵੇ, ਨਹੀਂ ਤੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਲਿਹ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਬੱਚੀ ਨੂੰ ਬੱਚੀ ਵਾਲੇ ਪਰਿਵਾਰ ਨੂੰ ਸਤਿਗੁਰੂ ਨੇ ਨਿਮਰਤਾ ਦਾ ਬਚਨ ਦਿੱਤਾ। ਦੂਸਰਾ ਜਿਹੜਾ ਬਚਨ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਤੋਖ। ਸੰਤੋਖ ਹੁੰਦਾ ਵੀ ਜੋ ਕਰਮਾਂ ਵਿੱਚ ਪਰਮਾਤਮਾ ਨੇ ਵਸਤੂਆਂ ਦਿੱਤੀਆਂ ਉਹਦੇ ਵਿੱਚ ਮਨ ਪ੍ਰਸੰਨ ਰੱਖਣਾ, ਮੂੰਹੋਂ ਬੋਲ ਕੇ ਕਦੇ ਕੁਝ ਨਾ ਮੰਗਣਾ, ਦਾਜ ਦਹੇਜ ਦੀ ਡਿਮਾਂਡ ਨਾ ਕਰਨੀ। ਇਹ ਸੰਤੋਖ ਸ਼ਬਦ ਬੱਚੇ ਵਾਸਤੇ ਬੱਚੇ ਵਾਲੇ ਪਰਿਵਾਰ ਨੂੰ ਦਿੱਤਾ। ਜਿੱਥੇ ਬੱਚੀ ਵਾਲਿਆਂ ਦੇ ਅੰਦਰ ਨਿਮਰਤਾ ਆ ਜਾਵੇ, ਬੱਚੇ ਵਾਲੇ ਪਰਿਵਾਰ ਦੇ ਵਿੱਚ ਸੰਤੋਖ ਹੋਵੇ, ਸਤਿਗੁਰੂ ਕਹਿੰਦੇ ਉੱਥੇ ਭਾਉ ਜਿਹੜਾ ਪ੍ਰੇਮ ਆ ਕੇ ਕੰਮ ਕਰਦਾ, ਜਿਹੜਾ ਪ੍ਰੇਮ ਹੈ, ਪ੍ਰੇਮ ਕਰਕੇ ਰਿਸ਼ਤੇ ਨਿਭਦੇ ਨੇ, ਚਾਹੇ ਮਾਤਾ ਪਿਤਾ ਦਾ ਰਿਸ਼ਤਾ, ਭੈਣ ਭਰਾਵਾਂ ਦੇ ਰਿਸ਼ਤੇ ਨੇ, ਚਾਚੇ ਤਾਇਆਂ ਦੇ ਰਿਸ਼ਤੇ, ਜਿੰਨੇ ਵੀ ਬੰਦੇ ਦੇ ਰਿਸ਼ਤੇ ਪ੍ਰੇਮ ਕਰਕੇ ਖੜੇ ਨੇ, ਜਦੋਂ ਦੋਨਾਂ ਦੇ ਇਹ ਅੰਦਰ ਦੈਵੀ ਗੁਣ ਆ ਜਾਂਦੇ, ਲੜਕੀ ਵਾਲਿਆਂ ਵਿੱਚ ਨਿਮਰਤਾ, ਲੜਕੇ ਵਾਲਿਆਂ ਦੇ ਵਿੱਚ ਸੰਤੋਖ ਆ ਜਾਂਦਾ, ਤੇ ਭਾਉ ਆਟੋਮੈਟਿਕ ਹੀ ਪ੍ਰੇਮ ਉਹਨਾਂ ਦੀ ਬਾਂਹ ਪਕੜ ਲੈਂਦਾ। ਜਦੋਂ ਉਸ ਪ੍ਰੇਮ ਨੇ ਬਾਹਾਂ ਪਕੜ ਲਈਆਂ, ਫਿਰ ਇਹ ਰਿਸ਼ਤੇ ਓੜਕਾਂ ਤੱਕ ਨਿਭਦੇ ਨੇ। ਲੜਕੀ ਵਾਲਿਆਂ ਨੂੰ ਨਿਮਰਤਾ ਛੱਡ ਕਰਕੇ ਹੰਕਾਰੀ ਨਹੀਂ ਹੋਣ ਦਿੰਦੇ, ਲੜਕੇ ਵਾਲਿਆਂ ਨੂੰ ਸੰਤੋਖੀ ਸੁਭਾਅ ਗਵਾ ਕਰਕੇ ਲੋਭੀ ਲਾਲਚੀ ਨਹੀਂ ਪ੍ਰੇਮ ਹੋਣ ਦਿੰਦਾ। ਇਸ ਲਈ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪਾਇਓ।
ਬਹੁਤੀ ਸਿੱਖਿਆ ਦੀ ਲੋੜ ਵੀ ਨਹੀਂ ਕਿਉਂਕਿ ਦੋਵੇਂ ਹੀ ਪਰਿਵਾਰ ਗੁਰਮੁਖ ਨੇ। ਐਸੇ ਆਨੰਦ ਕਾਰਜ ਸਾਡੇ ਆਮ ਜੀਵਾਂ ਵਾਸਤੇ ਗੁਰਮਤਿ ਸਮਾਗਮ ਬਣ ਜਾਂਦੇ ਨੇ। ਜਿੱਥੋਂ ਤੱਕ ਸਾਧ ਸੰਗਤ ਜੀ ਭੁਚੰਗੀ ਭਾਵ ਕਰਨ ਦੇ ਇਨ੍ਹਾਂ ਦੇ ਰੰਧਾਵਾ ਪਰਿਵਾਰ ਦੀ ਗੱਲ ਕਰੀਏ, ਅੱਤ ਦਰਜੇ ਦੀ ਨਿਮਰਤਾ, ਉੱਚ ਕੋਟੀ ਦਾ ਸੰਤੋਖ ਗੁਰੂ ਨੇ ਦਿੱਤਾ ਹੋਇਆ, ਬੜਾ ਪ੍ਰੇਮ ਇਨ੍ਹਾਂ ਦੇ ਹਿਰਦਿਆਂ ਵਿੱਚ ਗੁਰੂ ਸਾਹਿਬ ਨੇ ਕੁੱਟ ਕੁੱਟ ਕੇ ਭਰਿਆ ਹੋਇਆ, ਸਾਰਾ ਪਰਿਵਾਰ ਗੁਰਸਿੱਖੀ ਮਾਰਗ ਤੇ ਚੱਲਣ ਵਾਲਾ, ਭੈ ਭਾਵਨੀ ਵਿਚ ਰਹਿਣ ਵਾਲਾ। ਜਿੱਥੋਂ ਤੱਕ ਸਬੱਧੀ ਪਰਿਵਾਰ ਭਾਈ ਸਰਬਜੋਤ ਸਿੰਘ ਜੀ ਦੇ ਪਰਿਵਾਰ ਦੀ ਗੱਲ ਕਰੀਏ, ਪਹਿਲਾਂ ਸ਼ਹੀਦ ਪਰਿਵਾਰ ਦੇ ਨਾਲ ਰਿਸ਼ਤਾ ਨਾਤਾ ਜੁੜਿਆ ਤੇ ਅੱਤ ਦਰਜੇ ਦੀ ਨਿਮਰਤਾ ਬੇਹੱਦ ਇਨ੍ਹਾਂ ਦੇ ਅੰਦਰ ਭਰੀ ਹੋਈ ਹੈ। ਦੋਵੇਂ ਜਿਹੜੇ ਗੁਣ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ, ਦੋਨਾਂ ਪਰਿਵਾਰਾਂ ਦੇ ਸਮਾਏ ਹੋਏ ਨੇ। ਹੁਣ ਅਰਦਾਸ ਹੈ ਧੰਨ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕਰਨੀ, ਇਸ ਸੁਭਾਗ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਆਪਸੀ ਇਤਫਾਕ ਪ੍ਰੇਮ ਪਿਆਰ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ, ਗ੍ਰਸਤ ਅਸ਼ਰਮ ਦੇ ਤਮਾਮ ਸੁੱਖ ਆਨੰਦ ਖੁਸ਼ੀਆਂ ਤੇ ਖੇੜੇ ਇਨ੍ਹਾਂ ਦੀ ਝੋਲੀ ਵਿਚ ਪਾਉਣੇ, ਦੋਨਾਂ ਪਰਿਵਾਰਾਂ ਨੂੰ ਇਕ ਦੂਸਰੇ ਦੀ ਪੱਤ ਇੱਜ਼ਤ ਦੇ ਭਾਈਵਾਲ ਬਣਾਉਣਾ, ਇਹ ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ। ਜਿੱਥੇ ਹੋਰ ਬਹੁਤ ਸਾਰੀਆਂ ਗੁਰੂ ਪਿਆਰੀਆਂ ਸੰਗਤਾਂ ਪਰਿਵਾਰਾਂ ਨਾਲ ਸਨੇਹ ਰੱਖਦੀਆਂ ਹੋਈਆਂ ਪਹੁੰਚੀਆਂ ਨੇ, ਉੱਥੇ ਹੁਣੇ ਹੁਣੇ ਹੀ ਅਮਰ ਸ਼ਹੀਦ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ, ਉਨ੍ਹਾਂ ਦੇ ਧਰਮ ਸਪਤਨੀ ਸਾਡੇ ਸਤਿਕਾਰਯੋਗ ਮਾਤਾ ਪਰਮਜੀਤ ਕੌਰ ਜੀ, ਜਿਨ੍ਹਾਂ ਦਾ ਆਪਾਂ ਸਨਮਾਨ ਕੀਤਾ, ਉਹ ਵੀ ਹਾਜ਼ਰੀ ਲਗਵਾ ਰਹੇ ਨੇ। ਮੇਰੇ ਅਤਿ ਸਤਿਕਾਰਯੋਗ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ, ਦਲ ਪੰਥ ਬਾਬਾ ਵਿਧੀ ਚੰਦ ਸਾਹਿਬ, ਉਨ੍ਹਾਂ ਦੀ ਛਾਉਣੀ ਤੋਂ ਸਤਿਕਾਰਯੋਗ ਬਾਬਾ ਹਰਦੇਵ ਸਿੰਘ ਜੀ ਚੰਡੇਰ ਆਏ ਨੇ, ਕਿਉਂਕਿ ਮਹਾਂਪੁਰਖਾਂ ਦਾ ਵੀ ਬੜਾ ਪਿਆਰ ਇਸ ਪਰਿਵਾਰ ਦੇ ਨਾਲ ਸੀ। ਉਨ੍ਹਾਂ ਨੂੰ ਪਤਾ ਲੱਗਿਆ ਤੇ ਸਿੰਘਾਂ ਦੀਆਂ ਡਿਊਟੀਆਂ ਲਾ ਕਰਕੇ ਉਨ੍ਹਾਂ ਨੇ ਇੱਥੇ ਭੇਜਿਆ ਕਿ ਆਨੰਦ ਕਾਰਜ ਤੇ ਵੀ ਜਾ ਕੇ ਤੁਸੀਂ ਹਾਜ਼ਰੀਆਂ ਲਗਵਾ ਕੇ ਆਉਣੀਆਂ। ਹੋਰ ਅਨੇਕਾਂ ਗੁਰੂ ਪਿਆਰੇ ਸਤਿਕਾਰਯੋਗ ਵੀਰ ਭਾਈ ਦਰਸ਼ਨ ਸਿੰਘ ਜੀ ਮਾਨ, ਉਹ ਤੇ ਪਰਿਵਾਰ ਦੇ ਇਨ੍ਹਾਂ ਦੇ ਮੈਂਬਰੀ ਹਨ, ਅਨੇਕਾਂ ਗੁਰੂ ਪਿਆਰੀਆਂ ਰੂਹਾਂ ਸਤਿਗੁਰੂ ਦੇ ਚਰਨਾਂ ਵਿਚ ਪਹੁੰਚੀਆਂ ਨੇ। ਸਾਰਿਆਂ ਦੀ ਹਾਜ਼ਰੀ ਸਤਿਗੁਰੂ ਪਾਤਸ਼ਾਹ ਆਪਣੇ ਦਰ ਤੇ ਪ੍ਰਵਾਨ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਸੁਭਾਗ ਜੋੜੀ ਨੂੰ, ਦੋਹਾਂ ਪਰਿਵਾਰਾਂ ਨੂੰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਾਲਿਆਂ ਦਾ। ਹੁਣ ਜੋ ਪਰਿਵਾਰ ਨੇ ਪਲੈਨਿੰਗ ਕੀਤੀ ਉਹਦੇ ਮੁਤਾਬਕ ਮੈਂ ਬੇਨਤੀ ਕਰਾਂ ਪ੍ਰੋਫੈਸਰ ਸਰਬਜੀਤ ਸਿੰਘ ਸੰਧੂ ਜੀ ਨੂੰ ਕਿ ਉਹ ਆ ਕੇ ਇੱਥੇ ਜਿਹੜੇ ਬਾਕੀ ਬੁਲਾਰੇ ਨੇ ਉਹਨਾਂ ਨੂੰ ਟਾਈਮ ਦੇਣਗੇ ਉਹ।

0: ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗੁਰਮਤ ਅਨੁਸਾਰ ਸੰਪੂਰਨ ਹੋਈਆਂ ਹਨ। ਗੁਰੂ ਸਾਹਿਬ ਨੇ ਅਪਾਰ ਕਿਰਪਾ ਕੀਤੀ ਤੇ ਇਹ ਰਸਮਾਂ ਅੱਜ ਸੰਪੂਰਨ ਹੋਈਆਂ ਹਨ। ਇਸ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ। ਗੁਰੂ ਦੀ ਹਜ਼ੂਰੀ ਦਾ ਨਿੱਘ ਮਾਣ ਰਹੀ ਸਤ ਸੰਗਤ ਜੀ, ਆਓ ਗੁਰਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਕਾਫੀ ਸਮੇਂ ਤੋਂ ਇਹਨਾਂ ਰਸਮਾਂ ਦੇ ਵਿੱਚ ਆਨੰਦ ਮਾਣ ਰਹੇ ਹੋ, ਬੈਠੇ ਹੋਏ ਹੋ। ਸਾਨੂੰ ਪਤਾ ਹੈ ਕਿ ਕਾਫੀ ਸਮਾਂ ਵੀ ਲੱਗ ਗਿਆ, ਬਟ ਪਰਿਵਾਰ ਵੱਲੋਂ ਕੁਝ ਬੁਲਾਰੇ ਨੇ ਜਿਨ੍ਹਾਂ ਨੂੰ ਅਸੀਂ ਦੋ ਦੋ ਚਾਰ ਚਾਰ ਮਿੰਟ ਵਾਸਤੇ ਬੇਨਤੀ ਕਰਾਂਗੇ ਕਿ ਉਹ ਸਟੇਜ ਤੇ ਆਣ ਕੇ ਜਿਹੜੀਆਂ ਉਹਨਾਂ ਦੀਆਂ ਮਨੋਭਾਵਨਾਵਾਂ ਹੈਗੀਆਂ ਪਰਿਵਾਰ ਪ੍ਰਤੀ ਉਹ ਸਾਂਝੀਆਂ ਕਰਨਗੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਜਸਵੰਤ ਸਿੰਘ ਜੀ ਹੋਠੀ, ਜਿਹੜੇ ਬੇਟੀ ਦੇ ਫੁੱਫੜ ਜੀ ਵੀ ਹਨ, ਉਹ ਸਟੇਜ ਤੇ ਆਉਣ ਤੇ ਉਹ ਦੋ ਚਾਰ ਮਿੰਟ ਵਾਸਤੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨ। ਸੋ ਸਾਧ ਸੰਗਤ ਜੀ, ਮੇਰੀ ਬੇਨਤੀ ਆਪ ਸਭ ਨੂੰ ਕਿ ਤੁਸੀਂ ਕਾਫੀ ਸਮੇਂ ਤੋਂ ਪਤਾ ਹੈ ਬੈਠੇ ਹੋਏ ਹੋ, ਪਰ ਬੇਨਤੀ ਹੈ ਕਿ ਥੋੜਾ ਜਿਹਾ ਸਮਾਂ ਹੋਰ ਬੈਠ ਕੇ ਨਿਮਰਤਾ ਦੇ ਨਾਲ ਅਨੁਸ਼ਾਸਨ ਚ ਰਹਿ ਕੇ ਜਿਹੜੇ ਕੁਝ ਬੁਲਾਰੇ ਹੈਗੇ ਆ ਉਹਨਾਂ ਦੇ ਵਿਚਾਰ ਵੀ ਸੁਣੋ। ਤੇ ਸਰਦਾਰ ਜਸਵੰਤ ਸਿੰਘ ਜੀ ਹੋਠੀ,
1: ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਾਈਮ ਜ਼ਿਆਦਾ ਹੋ ਚੁੱਕਾ ਹੈ, ਬਹੁਤ ਸੁਗੜ ਸਿਆਣੇ ਬੁਲਾਰਿਆਂ ਨੇ ਆਪਣੇ ਜਿਹੜੇ ਵਿਚਾਰ ਸੀ ਉਹ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ। ਸਮਾਂ ਕੁਝ ਐਸਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਕਿ ਦੁੱਖ ਵੀ ਹੈ ਤੇ ਸੁੱਖ ਦਾ ਵੀ ਹੈ। ਵਧਾਈਆਂ ਦੇਣ ਨੂੰ ਵੀ ਜੀ ਕਰਦਾ, ਅਫਸੋਸ ਕਰਨ ਨੂੰ ਵੀ ਜੀ ਕਰਦਾ, ਪਰ ਗੁਰੂ ਦਾ ਭਾਣਾ ਹੈ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਭੈਣ ਜੀ ਸੁਖਵਿੰਦਰ ਕੌਰ ਜੀ ਹੁਣਾਂ ਦਾ, ਜਿਨ੍ਹਾਂ ਨੇ ਅੱਜ ਇਹ ਸਾਬਤ ਕਰ ਦਿੱਤਾ ਕਿ ਭਾਈ ਭਾਣਾ ਕਿਵੇਂ ਮੰਨੀਦਾ ਹੈ। ਔਰ ਸਮੁੱਚੇ ਪਰਿਵਾਰ ਨੇ ਭਵ ਕਰਨ ਗਿੱਲ, ਉਹਨਾਂ ਦੇ ਚਾਚਾ ਜੀ ਰਜਿੰਦਰ ਸਿੰਘ ਜੀ, ਭੂਆ ਜੀ ਗੁਰਦੀਪ ਕੌਰ ਜੀ, ਅਵਤਾਰ ਸਿੰਘ ਜੀ, ਜਿਨ੍ਹਾਂ ਨੇ ਇਹ ਮੌਕੇ ਨੂੰ ਸਾਂਭਿਆ ਅਤੇ ਅੱਜ ਆਨੰਦ ਕਾਰਜ ਕਰਕੇ ਬਾਕੀ ਜਿਹੜੇ ਖੁਸ਼ੀ ਦੇ ਪ੍ਰੋਗਰਾਮ ਸੀ ਉਹ ਕੈਂਸਲ ਕਰ ਦਿੱਤੇ। ਮੈਂ ਦੋ ਗੱਲਾਂ ਕਰਨੀਆਂ ਨੇ ਕਿ ਇਹਨਾਂ ਬੱਚਿਆਂ ਨੂੰ ਬੇਨਤੀ ਹੈ ਕਿ ਆਪਣੇ ਵੱਡੇ ਵਡੇਰਿਆਂ ਵੱਲ ਝਾਤ ਮਾਰਿਓ ਜ਼ਿੰਦਗੀ ਦਾ ਸਫ਼ਰ ਕੱਟਣ ਲਈ, ਕਿ ਤੁਹਾਡੇ ਵੱਡੇ ਵਡੇਰੇ ਸ਼ਹੀਦ ਸਿੰਘ ਸਾਹਿਬ, ਭਾਈ ਗੁਰਦੇਵ ਸਿੰਘ ਜੀ ਕੌਂਕੇ, ਜਿਨ੍ਹਾਂ ਨੇ ਕੌਮ ਲਈ ਆਪਣੀ ਪੋਟੀ ਪੋਟੀ ਜਿਹੜੀ ਸੀ ਉਹ ਕਟਵਾ ਕੇ ਸ਼ਹੀਦ ਹੋਏ, ਔਰ ਅੱਜ ਉਹਨਾਂ ਦਾ ਪਰਿਵਾਰ ਉਹਨਾਂ ਦੇ ਵਿੱਚੋਂ ਝਲਕ ਪੈਂਦੀ ਹੈ ਕਿ ਅਸੀਂ ਆਪਣੇ ਰਿਸ਼ਤਿਆਂ ਨੂੰ ਕਿਵੇਂ ਨਿਭਾਉਣਾ ਹੈ, ਆਏ ਗਏ ਦੀ ਇੱਜ਼ਤ ਕਿਵੇਂ ਕਰਨੀ ਹੈ, ਭੈਣਾਂ ਦੇ ਘਰ ਕੋਈ ਫੰਕਸ਼ਨ ਹੋਵੇ ਤੇ ਨਿਮਰਤਾ ਦੇ ਨਾਲ ਕਿਵੇਂ ਨਿਭਾਉਣੇ ਨੇ। ਉਸ ਦਿਨ ਤੋਂ ਲਾ ਕੇ ਅੱਜ ਤੱਕ ਭਾਈ ਦਾਨ ਸਿੰਘ ਜੀ, ਭਾਈ ਰਾਮ ਸਿੰਘ ਜੀ, ਰਣਜੀਤ ਸਿੰਘ ਜੀ ਗਿੱਲ, ਜਿਸ ਸ਼ਿੱਦਤ ਦੇ ਨਾਲ ਉਹਨਾਂ ਨੇ ਆਨੰਦ ਕਾਰਜ ਹੋਰ ਤੱਕ ਸਭਾਵਾਂ ਕੀਤੀਆਂ ਨੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਆਓ ਇਹ ਸਾਡੇ ਵੱਡੇ ਵਡੇਰਿਆਂ ਦੀ ਦੇਣ ਹੈ ਕਿ ਸਾਡੇ ਏਡੇ ਏਡੇ ਕੱਠ ਹੋਏ ਨੇ। ਮੈਂ ਗੱਲ ਕਰਾਂ ਗੁਰਸਿਮਰਨ ਕੌਰ ਦੇ ਦਾਦਾ ਜੀ ਦੀ, ਜੋ ਮੇਰੇ ਫਾਦਰ ਲਾ ਸਨ। ਜਦੋਂ ਮੇਰਾ ਰਿਸ਼ਤਾ 1980 ਦੇ ਵਿੱਚ ਹੋਇਆ ਤੇ ਲੋਕ ਖੜੇ ਦੇਖਦੇ ਸੀ ਕਿ ਇਹੋ ਜਿਹਾ ਮਨੁੱਖ, ਇਹੋ ਜਿਹਾ ਸੁਭਾਅ, ਬਾਈ ਜੀ ਮੇਜਰ ਸਿੰਘ ਜੀ ਸਬੱਧੀ, ਜਿਨ੍ਹਾਂ ਨੇ ਤਕਰੀਬਨ 35 ਸਾਲ ਪਿੰਡ ਦੀ ਸਰਪੰਚੀ ਕੀਤੀ, ਜ਼ਿਲ੍ਹਾ ਜਥੇਦਾਰ ਰਹੇ, ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜੀ।

0: ਪੰਜਾਬ 'ਚ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਔਰ ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਦੇ ਮੈਂਬਰ ਬਹੁਤ ਲੰਮਾ ਸਮਾਂ ਰਹੇ। ਸੋ ਮੇਰੀ ਇੰਨੀ ਬੇਨਤੀ ਹੈ, ਜਿੱਥੇ ਅਸੀਂ ਅੱਜ ਆਪਣੇ ਸਤਿਕਾਰਯੋਗ ਵੀਰ ਨੂੰ ਕੁਝ ਦਿਨ ਬਾਅਦ ਅਲਵਿਦਾ ਕਹਿਣਾ ਹੈ, ਸਤਿਕਾਰਯੋਗ ਸਵਰਗਵਾਸੀ ਰਵਿੰਦਰ ਸਿੰਘ ਜੀ, ਜੋ ਉਹਨਾਂ ਦਾ ਭਾਈਚਾਰੇ ਦੇ ਵਿੱਚ ਸਤਿਕਾਰ ਹੈ, ਉਹਨਾਂ ਨੇ ਸਤਿਕਾਰ ਕਿਵੇਂ ਹਾਸਲ ਕੀਤਾ ਕਿ ਹਾਏ ਗਏ ਹਰ ਗੁਰਸਿੱਖ ਦੀ ਸੇਵਾ ਕਰਨੀ, ਉਹਨਾਂ ਦੇ ਬੱਚਿਆਂ ਦੇ ਵਿੱਚੋਂ ਅੱਜ ਉਹ ਝਲਕ ਪੈ ਰਹੀ ਹੈ। ਔਰ ਕੁਝ ਦਿਨ ਅਟਕ ਕੇ ਕੋਈ ਸਿਆਣਾ ਮਨੁੱਖ ਇਹ ਗੱਲ ਕਹੇਗਾ ਕਿ ਭਵਕਰਨ ਸਿੰਘ ਜੀ, ਤੁਹਾਡੇ ਸੀਸ ਦੇ ਉੱਤੇ ਦਸਤਾਰ ਸਬੱਧੀ ਪਰਿਵਾਰ ਨੇ ਰੱਖੀ ਹੈ ਕਿ ਅੱਜ ਆਪਣੇ ਬਾਪ ਤੋਂ ਬਾਅਦ ਸਾਰੀਆਂ ਜ਼ਿੰਮੇਵਾਰੀਆਂ ਤੁਸੀਂ ਨਿਭਾਉਣੀਆਂ ਨੇ। ਪਰ ਇਹ ਗੁਰੂ ਦੀ ਕਲਾ ਹੈ ਕਿ ਅੱਜ ਬਾਟੀ ਪਈ ਹੈ, ਭਵਕਰਨ ਸਿੰਘ ਉਹ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ। ਇਹੋ ਜਿਹਾ ਮੌਕਾ ਗੁਰੂ ਪਿਆਰੀ ਸਾਹਿਬ ਸੰਗਤ ਜੀ ਗੁਰਮੁਖ ਪਰਿਵਾਰਾਂ ਦੇ ਹਿੱਸੇ ਆਇਆ ਹੈ। ਸੋ ਮੈਂ ਹਮੇਸ਼ਾ ਹੀ ਇਹ ਗੱਲ ਕਹਾਂਗਾ ਕਿ ਸੱਚੇ ਪਾਤਸ਼ਾਹ ਇਹਨਾਂ ਰਿਸ਼ਤਿਆਂ ਨੂੰ ਗੱਟ ਬੰਨ ਕੇ ਰੱਖੀ, ਲੜ ਛੱਡਣ ਦੀ ਬਜਾਏ ਢਿੱਲਾਮ ਨਾ ਹੋਣ ਗਈ, ਕਿਉਂਕਿ ਗੁਰਸਿਮਰਨ ਕੌਰ ਬੱਚੀ ਆਪਣੀ ਸਾਰੀ ਜ਼ਿੰਦਗੀ ਜਿੰਨਾ ਕੁ ਮੈਂ ਦੇਖਿਆ ਇਸ ਬੱਚੀ ਵਰਗੀ ਕੋਈ ਬੱਚੀ ਹੋ ਸਕਦੀ ਹੈ, ਪਰ ਜਿਸ ਨਿਮਰਤਾ ਦਾ ਇਹ ਪੁੰਜ ਹੈ, ਗੁਰੂ ਮਹਾਰਾਜ ਭਲੀ ਕਰੇ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਰੀਆਂ ਖੁਸ਼ੀਆਂ ਖੇੜੇ ਬਖਸ਼ੇ। ਅੱਜ ਸਰਬਜੀਤ ਕੌਰ ਮੈਂ ਕਦੇ ਵੀ ਰਿਸ਼ਤੇਦਾਰੀ ਨਹੀਂ ਸਮਝੀ, ਆਪਣੀਆਂ ਬੱਚੀਆਂ ਵਾਂਗ ਇਹਨਾਂ ਦੇ ਨਾਲ ਵਿਹਾਰ ਕੀਤਾ, ਔਰ ਜੋ ਇਹਨਾਂ ਦੇ ਵਿੱਚੋਂ ਦਿੱਖ ਮਿਲਦੀ ਹੈ, ਭਾਈ ਗੁਰਦੇਵ ਸਿੰਘ ਜੀ ਕਿਉਂਕਿ ਉਹਨਾਂ ਦੇ ਪਰਿਵਾਰ ਵਿੱਚੋਂ, ਔਰ ਦੂਸਰੇ ਪਾਸੇ ਗੁਰੂ ਪਿਆਰੀ ਸਾਹਿਬ ਸੰਗਤ ਜੀ, ਮੇਰੀ ਭਾਣ ਜੀ ਦਾ ਬੇਟਾ ਗੁਰਪ੍ਰੀਤ ਸਿੰਘ, ਉਹ ਸਵਰਗਵਾਸੀ ਰਵਿੰਦਰ ਸਿੰਘ ਜੀ ਦਾ ਦਮਾਦ ਬਣਿਆ ਹੈ। ਕੁਝ ਮਹੀਨੇ ਪਹਿਲਾਂ, ਕਹਿਣ ਤੋਂ ਭਾਵ ਇਹਨਾਂ ਰਿਸ਼ਤੇਦਾਰਾਂ ਦਾ ਜਿਹੜਾ ਆਪਸ ਵਿੱਚ ਹੀ ਪ੍ਰੇਮ ਪਿਆਰ ਹੈ, ਇੱਕੋ ਹੀ ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਰਿਸ਼ਤਿਆਂ ਨੂੰ, ਇਹਨਾਂ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ੇ, ਤੰਦਰੁਸਤੀ ਦੀ ਦਾਤ ਬਖਸ਼ੇ। ਬੱਚਿਆਂ ਵੱਲੋਂ ਸਦਾ ਹੀ ਸਰਬਜੀਤ ਕੌਰ, ਸਰਬਜੋਤ ਸਿੰਘ, ਇਹਨਾਂ ਸਾਰਿਆਂ ਨੂੰ ਠੰਡੀਆਂ ਹਵਾਵਾਂ ਆਉਣ, ਇੰਨੀ ਕੁ ਮੇਰੀ ਅਰਦਾਸ ਹੈ ਗੁਰੂ ਪਿਆਰੀ ਸਾਹਿਬ ਸੰਗਤ ਜੀ। ਇਸ ਗੁਰੂ ਘਰ ਦੇ ਵਿੱਚ ਇਹ ਟੁੱਟੇ ਫੁੱਟੇ ਜਿਹੜੇ ਸ਼ਬਦ ਸੀ, ਉਹ 23 ਸਾਲ ਆਪਣੀ ਲਾਈਫ ਤੇ ਲਾ ਕੇ ਇਹ ਗੁਰੂ ਘਰ ਉਸਾਰਿਆ, ਔਰ ਉਹਦੇ ਵਿੱਚੋਂ ਸਾਰਾ ਕੁਝ ਮਿਲਿਆ ਜੋ ਆਪ ਦੇ ਨਾਲ ਮੈਂ ਸੰਬੋਧਨ ਕਰ ਰਿਹਾ ਹਾਂ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਰਿਆਂ ਨੇ ਅਰਦਾਸ ਕੀਤੀ ਹੈ, ਫਿਰ ਦੁਬਾਰਾ ਅਰਦਾਸ ਹੈ, ਸੱਚੇ ਪਾਤਸ਼ਾਹ ਇਹ ਕੌਮ ਦੇ ਸ਼ਹੀਦ ਨੇ, ਕੌਮ ਦੇ ਸੇਵਾਦਾਰ ਨੇ। ਅੱਜ ਅਖੀਰਲੀ ਗੱਲ, ਗੁਰਸਿਮਰਨ ਕੌਰ ਦੀ ਛੋਟੀ ਭੂਆ, ਉਹ ਜੋ ਅੱਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਹੈ, ਉਹਦੇ ਵੱਲੋਂ ਵੀ ਆਪ ਜੀ ਨੂੰ ਬਹੁਤ ਬਹੁਤ ਪਿਆਰ। ਔਰ ਬੋਲਦਿਆਂ ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ ਨੇ, ਗੁਰੂ ਗ੍ਰੰਥ ਗੁਰੂ ਪੰਥ ਹਮੇਸ਼ਾ ਬਖਸ਼ਣ ਆ ਰਿਹਾ ਹੈ, ਕਿਸੇ ਵੀ ਪੌ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਹੋਠੀ ਸਾਹਿਬ ਦਾ, ਜਿਨ੍ਹਾਂ ਨੇ ਆਪਣੀਆਂ ਮਨੋਭਾਵਨਾਵਾਂ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਖੁਸ਼ੀ ਤੇ ਗਮੀ ਦੇ ਦੋਵਾਂ ਮੌਕਿਆਂ ਨੂੰ ਕਿਵੇਂ ਉਹਨਾਂ ਨੇ ਆਪਣੇ ਸ਼ਬਦਾਂ ਚ ਸਮੇਟਿਆ ਹੈ, ਵਾਹਿਗੁਰੂ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ, ਤੇ ਆਪਣੀ ਸ਼ਬਦਾਵਲੀ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਤੁਹਾਡੇ ਨਾਲ ਹਮੇਸ਼ਾ ਸਾਂਝੀ ਕਰਦੇ ਰਹਿਣ। ਹੁਣ ਮੈਂ ਅਗਲੇ ਬੁਲਾਰੇ ਨੂੰ ਬੇਨਤੀ ਕਰਾਂਗਾ, ਜਿਹੜੇ ਕੈਨੇਡਾ ਤੋਂ ਸਪੈਸ਼ਲੀ ਇਸ ਵਿਆਹ ਨੂੰ ਅਟੈਂਡ ਕਰਨ ਵਾਸਤੇ ਆਏ ਹਨ, JS ਧਾਲੀਵਾਲ। ਇਹ US ਮੀਡੀਆ ਗਰੁੱਪ ਦੇ ਸੰਚਾਲਕ ਹਨ, ਤੇ ਉਹ 2 ਮਿੰਟ ਵਾਸਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਜੀ। ਸੋ ਸੰਗਤਾਂ ਨੂੰ ਮੇਰੀ ਦੁਬਾਰਾ ਫਿਰ ਬੇਨਤੀ ਆ, ਕਿਰਪਾ ਕਰਕੇ ਪਲੀਜ਼ ਤੁਸੀਂ ਜਿੱਥੇ ਜਿੱਥੇ ਵੀ ਖੜੇ ਹੋ ਬੈਠ ਜਾਓ, ਕਿਰਪਾ ਕਰਕੇ ਪਲੀਜ਼।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਦੋਵੇਂ ਪਰਿਵਾਰਾਂ ਨੂੰ ਪਵਿੱਤਰ ਆਨੰਦ ਕਾਰਜ ਦੀਆਂ ਦਿਲੋਂ ਵਧਾਈਆਂ ਦਿੰਦਾ ਹਾਂ। ਅੱਜ ਦਾ ਦਿਨ ਖੁਸ਼ੀ ਦਾ ਵੀ ਹੈ ਅਤੇ ਭਾਵੁਕਤਾ ਦਾ ਵੀ ਹੈ। ਇੱਕ ਪਾਸੇ ਅਸੀਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਰਿਸ਼ਤੇ ਦੇ ਸਾਸਕੀ ਬਣ ਕੇ ਅਤੇ ਦੂਜੇ ਪਾਸੇ ਲਾੜੇ ਦੇ ਸਤਿਕਾਰਯੋਗ ਪਿਤਾ ਜੀ ਜਿਹੜੇ ਕਿ ਅਚਾਨਕ ਅਕਾਲ ਚਲਾਣਾ ਕਰ ਗਏ, ਸਾਨੂੰ ਸਾਰਿਆਂ ਨੂੰ ਇਸ ਨਿਊਜ਼ ਨੇ ਦੁਖੀ ਵੀ ਕੀਤਾ ਔਰ ਅਸੀਂ ਗੁਰੂ ਦੀਆਂ ਦਿੱਤੀਆਂ ਸਿੱਖਿਆਵਾਂ, ਗੁਰੂ ਦੇ ਦਿੱਤੇ ਸਿਧਾਂਤ ਨੂੰ ਵੀ ਸਮਝਦੇ ਹਾਂ ਕਿ ਸਾਡੀ ਕੌਮ ਦੇ ਅੰਦਰ ਅਸੀਂ ਹਰ ਭਾਣੇ ਨੂੰ, ਕਈ ਵਾਰੀ ਸਾਨੂੰ ਕੁਝ ਚੰਗਾ ਲੱਗਦਾ, ਕਈ ਵਾਰੀ ਨਹੀਂ ਲੱਗਦਾ, ਪਰ ਅਸੀਂ ਗੁਰੂ ਦਾ ਭਾਣਾ ਸਮਝ ਕੇ ਮੰਨਦੇ ਹਾਂ। ਅਸੀਂ ਇਹ ਮੰਨਦੇ ਹਾਂ ਕਿ ਗੁਰੂ ਜੋ ਕਰਦਾ ਉਹ ਠੀਕ ਕਰਦਾ, ਪਰ ਇਹ ਨਿਊਜ਼ ਜਿਹੜੀ ਹੈ ਇਹ ਸਾਡੇ ਵਾਸਤੇ ਬਹੁਤ ਇੱਕ ਸੈਡ ਨਿਊਜ਼ ਹੈ। ਸੋ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਸਮੂਹ ਪਰਿਵਾਰ ਨੂੰ ਇਹ ਦੁੱਖ ਜਿਹੜਾ ਇਹ ਸਹਿਣ ਦੀ ਤਾਕਤ ਬਖਸ਼ਣ, ਹੌਸਲਾ ਬਖਸ਼ਣ, ਚੜ੍ਹਦੀ ਕਲਾ ਵਿੱਚ ਰੱਖਣ। ਭਾਵੇਂ ਉਹ ਅੱਜ ਸਰੀਰਕ ਤੌਰ 'ਤੇ ਸਾਡੇ ਨਾਲ ਨਹੀਂ ਹੈ, ਪਰ ਉਹਨਾਂ ਦੀਆਂ ਅਸੀਸਾਂ, ਸੰਸਕਾਰ, ਯਾਦਾਂ ਹਮੇਸ਼ਾ ਆਪਣੇ ਪਰਿਵਾਰ ਅਤੇ ਇਸ ਜੋੜੇ ਦੇ ਨਾਲ ਰਹਿਣਗੀਆਂ। ਆਓ ਅਸੀਂ ਸਾਰੇ ਮਿਲ ਕੇ ਅਰਦਾਸ ਕਰੀਏ ਵਾਹਿਗੁਰੂ ਜੀ ਦੇ ਇਸ ਨਵੇਂ ਜੋੜੇ ਨੂੰ, ਵਾਹਿਗੁਰੂ ਜੀ ਇਸ ਨਵੇਂ ਜੋੜੇ ਨੂੰ ਵਿਸ਼ਵਾਸ, ਆਪਸੀ ਸਤਿਕਾਰ, ਚੰਗੀ ਸਿਹਤ, ਖੁਸ਼ਹਾਲ ਜੀਵਨ ਦੀ ਦਾਤ ਬਖਸ਼ਣ। ਔਰ ਮੈਂ ਆਪਣੇ ਆਪ 'ਤੇ ਮਾਣ ਮਹਿਸੂਸ ਕਰਦਾ, ਪ੍ਰਾਊਡ ਸਮਝਦਾ ਕਿ ਮੈਂ ਅੱਜ ਉਸ ਫੰਕਸ਼ਨ ਦੇ ਵਿੱਚ, ਉਸ ਆਨੰਦ ਕਾਰਜ ਦੇ ਵਿੱਚ ਮੈਨੂੰ ਆਉਣ ਦਾ ਮੌਕਾ ਮਿਲਿਆ, ਜਿਸ ਪਰਿਵਾਰ ਦਾ ਜੋ ਲਿੰਕ ਹੈ ਸਾਡੀ ਕੌਮ ਦੇ ਪ੍ਰਾਊਡ ਨਾਲ ਹੈ, ਸਾਡੀ ਅਣਖ ਨਾਲ ਹੈ, ਸਾਡੀ ਸਰਵ ਉੱਚ ਅਦਾਲਤ ਅਕਾਲ ਤਖਤ ਸਾਹਿਬ ਨਾਲ ਹੈ। ਮੇਰਾ ਕਹਿਣ ਦਾ ਭਾਵ, ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ, ਸਾਡੀ ਕੌਮ ਦੇ ਮਹਾਨ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ, ਔਰ ਮੈਂ ਸਪੈਸ਼ਲ ਧੰਨਵਾਦ ਕਰਨਾ ਚਾਹੁੰਦਾ ਪ੍ਰੀਤਮ ਸਿੰਘ ਜੋਗਾ ਨੰਗਲ, ਜਿਹੜੇ ਕਿ ਪਰਿਵਾਰ ਦੇ ਬੜੇ ਨਜ਼ਦੀਕ ਹੈ, ਮੇਰੇ ਵੀ ਬੜੇ ਨਜ਼ਦੀਕ ਹੈ, ਔਰ ਸਰਬਜੋਤ ਸਿੰਘ ਸਵੱਦੀ ਸਾਹਿਬ ਦਾ, ਜਿਨ੍ਹਾਂ ਦੇ ਕਾਰਨ ਮੈਨੂੰ ਅੱਜ ਇਸ ਆਨੰਦ ਕਾਰਜ ਦੇ ਵਿੱਚ ਆਉਣ ਦਾ ਮੌਕਾ ਮਿਲਿਆ। ਔਰ ਨਾਲ ਦੀ ਨਾਲ ਮੈਂ ਤੁਹਾਡਾ ਸਭ ਦਾ, ਦੋਹਾਂ ਪਰਿਵਾਰਾਂ ਦਾ, ਸਿੰਘ ਸਾਹਿਬ ਦਰਬਾਰ ਸਾਹਿਬ ਤੋਂ ਪਹੁੰਚੇ ਹੈ, ਬੀਬੀ ਖਾਲੜਾ ਜੀ ਇੱਥੇ ਆਏ ਨੇ, ਹੋਰ ਵੀ ਮਹਾਨ ਸ਼ਖਸੀਅਤਾਂ ਆਈਆਂ ਹੋਣਗੀਆਂ, ਔਰ ਗੁਰਦੁਆਰਾ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ। ਥੈਂਕ ਯੂ ਸੋ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਰਦਾਰ ਧਾਲੀਵਾਲ ਸਾਹਿਬ ਜੀ ਦਾ। ਮੈਂ ਹੁਣ ਗੁਰੂ ਘਰ ਐਲਸ ਬਰਾਂਟੇ ਦੇ ਕਮੇਟੀ ਮੈਂਬਰ ਸਰਦਾਰ ਕੁਲਵੰਤ ਸਿੰਘ ਜੀ ਨੂੰ ਬੇਨਤੀ ਕਰਾਂਗਾ, ਜਿਹੜੇ ਪਰਿਵਾਰ ਦੇ ਬਹੁਤ ਹੀ ਨੇੜੇ ਹਨ, ਉਹ 2 ਕੁ ਮਿੰਟ ਵਾਸਤੇ ਸਟੇਜ ਤੇ ਆ ਕੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨ। ਸਰਦਾਰ ਕੁਲਵੰਤ ਸਿੰਘ ਜੀ। ਸਰਦਾਰ ਕੁਲਵੰਤ ਸਿੰਘ ਮੈਨੂੰ ਲੱਗਦਾ ਪੰਡਾਲ 'ਚ ਮੌਜੂਦ ਨਹੀਂ ਹਨ। ਸੋ ਇਹੀ ਸਾਡੇ ਕੋਲ ਬੁਲਾਰੇ ਸਨ। ਸੋ ਮੈਂ ਹੁਣ ਸਰਦਾਰ ਸਰਬਜੋਤ ਸਿੰਘ ਸਵੱਦੀ, ਭੈਣ ਜੀ ਸਰਬਜੀਤ ਕੌਰ ਸਵੱਦੀ ਅਤੇ ਇਹਨਾਂ ਦੇ ਪੂਰੇ ਪਰਿਵਾਰ ਵੱਲੋਂ, ਭਵਕਰਨ ਸਿੰਘ ਰੰਧਾਵਾ ਦੇ ਪਰਿਵਾਰ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਭ ਸੱਜਣ ਮਿੱਤਰ ਰਿਸ਼ਤੇਦਾਰ ਜਿਹੜੇ ਅੱਜ ਬਰਾਤ ਦੇ ਵਿੱਚ ਆਏ ਨੇ, ਸਾਡਾ ਆਣ ਕੇ ਮਾਣ ਸਤਿਕਾਰ ਵਧਾਇਆ ਉਹਨਾਂ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਤੁਹਾਡੇ। ਤੁਸੀਂ ਬਹੁਤ ਹੀ ਅਨੁਸ਼ਾਸਨ ਦਾ ਸਬੂਤ ਦਿੱਤਾ, ਸਾਰਿਆਂ ਨੇ ਬੈਠ ਕੇ ਬੜੀ ਸਹਿਨਸ਼ੀਲਤਾ ਦੇ ਨਾਲ ਪ੍ਰੋਗਰਾਮ ਨੂੰ ਸਰਵਣ ਕੀਤਾ, ਔਰ ਤੁਸੀਂ ਪੂਰੇ ਪੂਰੇ ਟਾਈਮ 'ਤੇ ਇੱਥੇ ਪਹੁੰਚ ਕੇ ਸਾਨੂੰ ਖੁਸ਼ੀਆਂ ਦਾ ਮੌਕਾ ਨਵਾਜਿਆ ਆ। ਸੋ ਦੋਵੇਂ ਪਰਿਵਾਰ ਬੜੇ ਗੁਰਮੁਖ ਪਰਿਵਾਰ ਨੇ, ਜਿਵੇਂ ਸਾਰੇ ਬੁਲਾਰਿਆਂ ਨੇ ਇਨ੍ਹਾਂ ਦੇ ਬਾਰੇ ਥੋੜਾ ਥੋੜਾ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ, ਕਿਉਂਕਿ ਇਨ੍ਹਾਂ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ, ਸਮਾਂ ਬੜਾ ਥੋੜਾ ਆ ਤੇ ਸ਼ਬਦ ਵੀ ਕਈ ਵਾਰੀ ਛੋਟੇ ਪੈ ਜਾਂਦੇ ਨੇ ਕੁਝ ਗੱਲਾਂ ਬਿਆਨ ਕਰਨ ਵਾਸਤੇ। ਸੋ ਕੌਂਕੇ ਪਰਿਵਾਰ ਦੇ ਬਾਰੇ ਸਾਨੂੰ ਸਭ ਨੂੰ ਪਤਾ ਆ। ਅੱਜ ਇਸ ਪਰਿਵਾਰ ਦਾ ਹੋਣਹਾਰ ਰਾਮ ਸਿੰਘ ਕੌਂਕੇ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਟੋਰਾਂਟੋ ਤੋਂ ਇੱਥੇ ਪਹੁੰਚਿਆ ਹੋਇਆ, ਭਾਵੇਂ ਉਹ ਬੇਟੀ ਦਾ ਮਾਮਾ ਜੀ ਆ, ਬਟ ਫਿਰ ਵੀ ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਸਾਡਾ ਧੰਨਵਾਦ ਕਰਨਾ, ਪਤਾ ਨਹੀਂ ਅੰਦਰ ਹੀ ਇਹੋ ਜਿਹੇ ਖੁਸ਼ੀ ਦੇ ਵਲਵਲੇ ਹੁੰਦੇ ਆ ਕਿ ਆਪਣੇ ਦਾ ਧੰਨਵਾਦ ਕਰਨਾ ਮੇਰੀ ਸਮਝ ਮੁਤਾਬਕ ਸਭ ਤੋਂ ਪਹਿਲਾਂ ਬਣਦਾ ਆ। ਸੋ ਇਸੇ ਤਰ੍ਹਾਂ ਬੇਟੀ ਦੇ ਦੋਵੇਂ ਫੁੱਫੜ ਜੀ ਸਰਦਾਰ ਜਸਪਾਲ ਸਿੰਘ ਜੀ ਅਟਵਾਲ, ਸਰਦਾਰ ਹੋਠੀ ਜੀ, ਸੋ ਇਹਨਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਤੁਸੀਂ ਸਾਰਿਆਂ ਨੇ ਰਲ ਮਿਲ ਕੇ ਸਵੱਦੀ ਪਰਿਵਾਰ ਨੂੰ ਅੱਜ ਇੰਨਾ ਸਹਿਯੋਗ ਦਿੱਤਾ ਕਿ ਉਹਨਾਂ ਦਾ ਸਿਰ ਮਾਣ ਦੇ ਨਾਲ ਉੱਚਾ ਹੋ ਗਿਆ, ਤੇ ਇਹ ਸਾਰਾ ਕੁਝ ਆਪ ਲੋਕਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੋ ਸਕਿਆ ਹੈ। ਔਰ ਗੁਰੂ ਘਰ ਦੀ ਕਮੇਟੀ ਦਾ ਵੀ ਸਵੱਦੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਨੇ ਸਮੇਂ ਸਮੇਂ ਤੇ ਪਰਿਵਾਰ ਨੂੰ ਕਾਲ ਕਰ ਕਰਕੇ ਪੁੱਛਿਆ ਕਿ ਕੋਈ ਸਾਡੇ ਲਾਇਕ ਸੇਵਾ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ। ਤੇ ਅੱਜ ਦਾ ਜਿਹੜਾ ਫੰਕਸ਼ਨ ਆ, ਇਸ ਫੰਕਸ਼ਨ ਨੂੰ ਕਾਮਯਾਬ ਕਰਨ ਦੇ ਵਿੱਚ ਸਾਰਿਆਂ ਨੇ ਹੀ ਆਪਣਾ ਯੋਗਦਾਨ ਪਾਇਆ। ਇਨ੍ਹਾਂ ਸ਼ਬਦਾਂ ਦੇ ਨਾਲ ਹੀ ਮੈਂ ਅੱਜ ਦੇ ਫੰਕਸ਼ਨ ਦੀ ਸਮਾਪਤੀ ਕਰਾਂਗਾ। ਆਓ ਗੁਰਫਤਿਹ ਦੀ ਸਾਂਝ ਇੱਕ ਵਾਰ ਫੇਰ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

आपे भगत बसीठ गुर कै सब सलाना घट घट डीठ डीठ आपे सागर बोयता आपे पार अपार साची वाट सुजान तू शब्द लंघावन हार नी डरिया डर जानिया बाज गुरु गुबार आसर करता देखिया होर केती आवे जाए आपे निर्मल एक तू और बंदी धंधा पाए गुर राखे से उबरे साचे से लिवलाए हर जियो शब्द पछाणिया साच रते गुरवाक तित तन मै न लग गई सच घर जे सो ताक नदर करे सच पाई है बिना वै क्या साक जिनी सच पछाणिया से सुखी है जुग चार हो मैं त्रिश्ना मार कै सच रख्या उतार जग मैं लाहा एक नाम पाई है गुर विचार सचो वखर ला दिया है लाभ सदा सच रास सच दरगह बैसई भगत सची अरदास पत स्यों लेखा नि बनाए राम नाम प्रगास ऊंचा ऊंचा आखिया कहो न देखिया जाए जै देखा ता एक तू सतगुर दिया दिखाए जो निरंतर जानिया नानक सह सुभाए सिराग महला पहला मछली जाल न जानिया सरखा राजस गाओ अत सियाणी सोहनी क्योंकि तो वे साओ किते कारण पाकड़ी काल न टले सिराओ भाई रे इं सिर जाणो काल ज्यो मच्छी त्यों मानसा पवया चिंता जाल रहाव सब जग बादो काल को बिन कुर गुर काल अपार सच रते से उबरे दुबदा छोड़ विकार हो तिन कै बलिहार नर सच्चा सचियार सी चाने जो पंखिया जाली बदघात गुर राखे से उबरे होर फाथे चोगे साथ बिना वै चुन सुटिया कोई न संगी साथ सचो सच्चा आखिया सच्चे सच्चा थान जिन्नी सच्चा मनिया तां तिन मन सच ध्यान मनमुख सुचे जानिया गुरमुख जिना ज्ञान सतगुर अगै अरदास कर साजन दे मिलाए साजन मिलिया सुख पाया जमदूत मोए बिख खाए नावै अंदर हो वसा नाव वसै मनियाए बाज गुरु गुबार है बिन शब्द बूझ न पाए गुरमति प्रगास होए सच रहे लिवलाए तिथा कारण संच रहे ज्योति ज्योत समाए तू है साजन तू सुजान तू आपे मेलनहार गुर सबदी सा लाही है अंत न पारावार तिथा कारण अपड़ै जिथे गुर का शब्द अपार हुक्मी सबे उपजै हुक्मी कार कमाहे हुक्मी काल वसै हुक्मी साई समाहे नानक ज्योति स्वभाव सोतिया न जनता वास के छनाए सिराग महला पहला मन झूठ है तन झूठ है जीवा झूठी होए मुख झूठ है झूठ बोलना क्यों कर सुचा होए बिन अब शब्द न मानिया सचे ते सच होए मुंदे गुण होनी सुख के पिरलिया रसमान सी साज सब सुख ने रहाव फिर परदेसी जेती है धन वांडी चूरे जो जल थोड़ा माछली करण पलाव करे फिर भावे सुख पाई है जाए आपे नदर करे फिर सलाही अपना सखी सहेली नाल तन सोहै मन मोया रती रंग निहाल सब सुवारी सोनी फिर रावे गुण नाल कामन कामना आवे खोटी अवगणियार ना सुख पेय सौरै झूठी जली विकार विण वंजन आवण वंजन डाकड़ो छोड़ी कंत विसार ना फिर की नार सुहावनी मुत्ती सो कित साध फिर कह कामना आवई बोले फादर बाद दर घर ढोई ना लहै छूटी दूजे साध पंडित वाचै पोथिया ना बूझे विचार अनको मती दे चलै माया का व्यापार कथनी झूठी जग पवै रहनी साध सब सुसार केते पंडित ज्योत की बेदा करै विचार वाद विरोध सलाने वादे अवन जान बिन गुर कर्म न छुट सी कै सुन आख बखान सब गुणवंती आखिया मैं गुण नाही कोए हर वर नार सुहामणी मैं भावै प्रभ सोए नानक शब्द मिलावड़ा नावे छोड़ा होए सिराग महला पहला
ਜਪ ਤਾਂ ਸੰਜਮ ਸਾਧੀਆ ਤੀਰਥ ਕੀਚੈ ਵਾਸ ਪੁੰਨ ਦਾਨ ਚਿੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਪਿਆ ਲੁਣੈ ਬਿਨ ਗੁਣ ਜਨਮ ਵਿਨਾਸ਼ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈਐ ਗੁਰਮਤ ਪੂਰਾ ਸੋਏ ਰਾਮ ਵਿਣ ਰਾਸੀ ਵਾਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਬੁੱਝੇ ਆਪਣਾ ਵਸ ਰਹੀ ਘਰ ਬਾਰ ਵਿਣ ਵੱਖਰ ਦੁਖੇ ਅਗਲਾ ਕੂੜ ਮੁੱਠੀ ਕੂੜਿਆਰ ਲਾਹਾ ਹੈ ਨਸਨੌਤਨਾ ਪਰਖੇ ਰਤਨ ਵਿਚਾਰ ਵਸਲਾ ਹੈ ਘਰ ਆਪਣਾ ਚੱਲੈ ਕਾਰਜ ਸਾਰ ਵਣ ਜਾ ਰਿਹਾ ਸਿਉਂ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈ ਹੈ ਜੇ ਮੇਲੇ ਮਿਲਣਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਵਿਛੁੜੈ ਜਿਸ ਅੰਤਰ ਜੋਤ ਅਪਾਰ ਸੱਚੈ ਆਸਨ ਸੱਚ ਰਹੇ ਸੱਚੈ ਪ੍ਰੇਮ ਪਿਆਰ ਜਿੰਨੀ ਆ ਪਛਾਣਿਆ ਘਰ ਮੈਂ ਮਹਿਲ ਸੁਥਾਏ ਸੱਚੇ ਸਿੱਧੀ ਰਤਿਆ ਸੱਚੋ ਪੱਲੇ ਪਾਏ ਤ੍ਰੀ ਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮੈਲੀ ਮੈਲ ਬੁਲਾਈਐ ਸੋ ਫਿਰ ਰਾਵੇ ਰੰਗ ਸੱਚ ਸੁਹਾਗਣ ਸਾਪੜੀ ਫਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾ ਥਲ ਚੜ ਡੂਗਰ ਜਾਓ ਬਨ ਮੈਂ ਭੂਲੀ ਜੇ ਫਿਰਾ ਬਿਨ ਗੁਰ ਬੂਝ ਨਾ ਪਾਓ ਨਾ ਵੋ ਭੂਲੀ ਜੇ ਫਿਰਾ ਫਿਰ ਆਵੋ ਜਾਓ ਪੁੱਛੋ ਜਾਏ ਪਧਾਊਆ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਅੰਦਰ ਘਰ ਠਾਕ ਨਾ ਹੋਏ ਨਾਨਕ ਇੱਕੋ ਰਵ ਰਿਹਾ ਦੂਜਾ ਅਵਰਨ ਕੋਏ ਸਿਰਾਗ ਮਹਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦਿਓ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਿਜੇ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾਏ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨਾ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਟ ਪਟਟ ਗੜ ਕੋਠੜੀ ਸਚ ਸੌਦਾ ਵਾਪਾਰ ਗਿਆਨ ਅੰਜਨ ਪੈ ਭੰਜਨਾ ਦੇਖ ਨਿਰੰਜਨ ਭਾਏ ਗੁਰ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ ਐਸਾ ਸਤਿਗੁਰ ਜੇ ਮਿਲੇ ਤਾਂ ਸਹਿਜੇ ਲੈ ਮਿਲਾਏ ਕਸ ਕਸਵਟੀ ਲਾਈ ਐ ਪਰਖੇ ਚਿਤ ਲਾਏ ਖੋਟੇ ਠੌਰ ਨਾ ਪਾਏ ਨੀ ਖਰੇ ਖਜਾਨੇ ਪਾਏ ਆਸਨ ਦੇ ਸਾ ਦੂਰ ਕਰ ਇਓ ਮਲ ਜਾਏ ਸਮਾਏ ਸੁਖ ਕੋ ਮੰਗੈ ਸਭ ਕੋ ਦੁਖ ਨਾ ਮੰਗੈ ਕੋਏ ਸੁਖੈ ਕੋ ਦੁਖ ਅਗਲਾ ਮਨ ਮੁਖ ਬੂਝ ਨਾ ਹੋਏ ਸੁਖ ਦੁਖ ਸਮ ਕਰ ਜਾਣੀਐ ਸਬਦ ਭੇਦ ਸੁਖ ਹੋਏ ਵੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ ਮੁੰਜਨ ਸੇਵਕ ਸਾਧਕਾ ਨਾਮ ਰਤੇ ਗੁਣ ਤਾਸ ਸੱਚ ਰਤੇ ਸੇ ਜਿਣ ਗਏ ਹਉ ਸਦ ਬਲਿਹਾਰੈ ਜਾਸ ਚੌ ਜੁਗ ਮੈਲੇ ਮਲ ਭਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਭਾਏ ਵਿਹੂਣਿਆ ਮੋਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਵੈਭਗਣ ਮੁੱਠੀ ਰੋਏ ਖੋਜਦ ਖੋਜਦ ਪਾਇਆ ਡਰ ਕਰ ਮਿਲੇ ਮਿਲਾਏ ਆ ਪਛਾਣਾ ਘਰ ਵਸੈ ਹੋ ਮੈਂ ਤ੍ਰਿਸਨਾ ਜਾਏ ਨਾਨਕ ਨਿਰਮਲ ਉਜਲੋ ਜੋ ਰਾਤੇ ਹਰ ਨਾਏ ਸਿਰ ਰਾਗ ਮਹੱਲਾ ਪਹਿਲਾ ਸੋਹਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਦੂਕਣੋ ਦੁਹਾਗਣੀ ਕਿਉਂ ਫਿਰ ਰਹੇ ਸੁਹਾਗ ਪਾਈ ਰੇ ਅਵਰ ਨਾਹੀ ਮੈਂ ਥਾ ਮੈਂ ਧਨ ਨਾਮ ਨਿਧਾਨ ਹੈ ਗੁਰ ਦੀ ਅਬਲ ਜਾਓ ਰਾਓ ਗੁਰਮਤ ਪਤ ਸਾਬਾਸ ਤਿਸ ਤਿਸ ਕੈ ਅੰਗ ਸੰਗ ਮਿਲਾਓ ਤਿਸ ਮਿਨ ਘੜੀ ਨਾ ਜੀਵਉ ਬਿਨ ਨਾ ਵੈ ਮਰ ਜਾਓ ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਿੱਕੀ ਘਰ ਆਓ ਮੈਂ ਅੰਦਲੇ ਨਾਮ ਨਾ ਵਿਸਰੈ ਟੇਕ ਟਿੱਕੀ ਘਰ ਜਾਓ ਗੁਰੂ ਜਿਨਾ ਕਾ ਅੰਦੁਲਾ ਚੇਲੇ ਨਾ ਇਠਾਓ ਬਿਨ ਸਤਿਗੁਰ ਨਾਉ ਨਾ ਪਾਈਐ ਬਿਨ ਨਾ ਵੈ ਕਿਆ ਸੁਭਾਓ ਆਏ ਗਿਆ ਪਛਤਾਉਣਾ ਜਿਉਂ ਸੁਈਐ ਘਰ ਕਾਓ ਬਿਨ ਨਾ ਵੈ ਦੁਖ ਦੇਹਰੀ ਜਿਉਂ ਕੱਲਰ ਕੀ ਭੀਤ ਸਭ ਲਗ ਮੈਲ ਨਾ ਪਾਈਐ ਜਬ ਲਗ ਸਾਚ ਨ ਚੀਤ ਸਬਦ ਰਪੈ ਕਰ ਪਾਈਐ ਨਿਰਬਾਣੀ ਪਦ ਨੀਤ ਹੋ ਗੁਰ ਪੁੱਛੋ ਆਪਣੇ ਗੁਰ ਪੁਛਕਾਰ ਕਮਾਓ ਸਭ ਸਲਾਹੀ ਮਨ ਵਸੈ ਹੋ ਮੈਂ ਦੁੱਖ ਜਲ ਜਾਓ ਸਜੈ ਹੋਏ ਮਿਲਾਵੜਾ ਸਾਚੇ ਸੱਚ ਮਿਲਾਓ ਸਬਦ ਰਤ ਐਸੇ ਨਿਰਮਲੇ ਤਮਚ ਕੀਤਾ ਜੀ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਣ ਸੰਸਦ ਸਦਾ ਹਰ ਰਾਖੈ ਉਰਧਾਰ ਸੋ ਕਿਉਂ ਮਨੋ ਵਿਸਾਰੀ ਐ ਸਭ ਜੀਆਂ ਕਾ ਆਧਾਰ
ਸ਼ਬਦ ਮਰੈ ਸੋ ਮਰ ਹੈ ਫਿਰ ਮਰੈ ਨਾ ਦੂਜੀ ਵਾਰ ਸ਼ਬਦ ਹੀ ਤੇ ਪਾਈ ਹੈ ਹਰ ਨਾਮੇ ਲਗੇ ਲਗੈ ਪਿਆਰ ਬਿਨ ਸ਼ਬਦ ਜਗ ਭੂਲਾ ਫਿਰ ਮਰ ਜਨ ਮੈਂ ਵਾਰੋ ਵਾਰ ਸਭ ਸਾਲਾ ਹੈ ਆਪ ਕੋ ਵੱਡੋ ਵਡੇਰੀ ਹੋਏ ਗੁਰਬੇ ਨੇ ਆਪ ਨਾ ਚੀਨੀਆਂ ਕਹੇ ਸੁਣੇ ਕਿਆ ਹੋਏ ਨਾਨਕ ਸਭ ਪਛਾਣੀਆਂ ਹਉਮੈ ਕਰੈ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਫਿਰ ਧਨ ਸਿਗਾਰੀ

बिन गुर प्रेम न पाइए शब्द मिलाए रंग हुए रहाव। गुर सेवा सुख पाइए हर वर्ष है सिगार सच माने फिर सेजड़ी गुड़ा हेल प्यार। गुरमुख जान सियाणी है गुर मेली गुणचार सच मिलो वर कामणी फिर मोही रंग लाए। मन तन सच बिगसिया कीमत कहण न जाए हर वर कर सुहागनी निर्मल सच है नाए। मन में मनवा जे मरै ता फिर रावे नार इक धागे रल मिलाए गल मोतियन का हार। संसवा सुख उपजै गुरमुख नाम आधार खिन में उपजै खिन खपै खिन आवै खिन जाए सब पछाणै रव रहै ना तिस काल संताए। साहब तुल न तोलिए कथन न पाया जाए वा पारी बंजारिया आया है वजो लिखाए। कार कमावे सच की लाहा मिले रजाए पूंजी सची गुर मिले ना किस तिल न तमाए। गुरमुख तोल तुलाए सी सच तराजी तोल आसा मन समोनी गुर ठाकी सच बोल। आप तुलाए तोल सी पूरे पूरा तोल कथना कहना छुट्टी है ना पढ़ पुस्तक पार। काया सोच न पाई है बिन हर भगत प्यार नानक नाम न विसरै मेले गुण करतार। श्री राग महला पहला सतगुर पूरा जे मिलै पाइए रतन विचार। मन दी जय गुर अपने पाइए सर्व प्यार मुक्त पदार्थ पाइए अवगण मेटन हार। भाई रे गुरबिन ज्ञान न हो पूछो ब्रह्म नारद नारद वेद व्यास कोय रहा। ज्ञान ध्यान तुन जानिए कत कहावे सोए सफलो बिरख हरियावला चा छाव कनेरी होए। लाल जवे हरमान की गुर भंडार सोए गुर भंडार पाइए निर्मल नाम प्यार। सचो वखर संचिए पूरे कर्म अपार सुखदाता दुख मेटनो सतगुर असुर सिंगार। भव जल बिकम डरावनो ना कंधी ना पार ना बेड़ी ना तुलहड़ा ना तिस वज मलार। सतगुर भय का बोयता नदरी पार उतार। एक तिल प्यारा विसरै दुख लागै सुख जाए। जेहवा जलो जलावनी नाम न जपै रसाए घट बिन सह दुख अगलो जम पकड़ै पछताए। मेरी मेरी कर गए तन धन कलत न साथ बिन नावै धन बाद है भूलो मार गया। साचो लिखिया साचो साहेब सेवियै गुरमुख कथो का सुभावा जाय पुआइय पैया कित कमाए। पूर्व लिखिया क्यों मिटिए लिखिया लेख रे जाए बिन हर नाम न छुटिए गुरमत मिलै मिलाए। इस बिन मेरा को नहीं जिसका जियो प्राण हूं मैं ममता जल बलो लोभ जलो अभिमान। नानक शब्द विचारिए पाइए गुणी निदान श्री राग महला पहला। रे मन ऐसी हर स्यो प्रीत कर जैसी जल कमले लहरी नाल पछाड़िए पीवक सह विग सह असने। जल में जी उपाय कै बिन जल मरण तिनेह। मन रे क्यों छूटा बिन प्यार गुरमुख अंतर राव रे बख्शे भक्त भंडार राव। रे मन ऐसी हर स्यो प्रीत कर जैसी मछली नीर ज्योद कौत्यो सुख गणो मन तन सांत शरीर। बिन जल घड़ी न जीवई प्राप जाना है अब पीर। रे मन ऐसी हर स्यो प्रीत कर जैसी चात्रिक में सर भर जल थल हरियावले एक बूंद न पवई के कर मिले सो पाई है कृत पया सिर देह। रे मन ऐसी हर स्यो प्रीत कर जैसी जल दुध होए आप टन आपे खवाए दुध को खपना दे आपे मेल विछुनिया सच वड्याई दे। रे मन ऐसी हर स्यो प्रीत कर जैसी चकवी सूर बिन पल नींद न सोवई जाने दूर हजूर। मन मुख सो जी ना पवै गुरमुख सदा हजूर। मान मुख गणत गणावनी करता करे सोए ताकि कीमत ना पवै जे लोचै सब कोए। गुरमुख होए ता पाईए सच मिलै सुख होए सच्चा ने होना टुटाई जे सतगुर भेटा सोए। ज्ञान पदार्थ पाईए त्रि भवन सो जी होए निर्मल नाम न विसरै जे गुण का गाहक होए। खेल गए से पंखनू जो चुक दे सरताल कड़ी की मोहत की चलना खेलन आज की कल जिस तू मिले सो मिले जाए सच्चा फिड़ मल।
ਬਿਨ ਗੁਰ ਪ੍ਰੀਤ ਨਾ ਉਪਜੈ ਹੋਮੈ ਮਿਲ ਨਾ ਜਾਏ ਸੋਹੰ ਆ ਪਛਾਣੀਐ ਸਬਦ ਭੇਦ ਪਤੀਆਏ ਗੁਰਮੁਖਾ ਪਛਾਣੀਐ ਅਬਰ ਕੀ ਕਰੇ ਕਰਾਏ ਮਿਲਿਆ ਕਾ ਕਿਆ ਮਿਲੀਐ ਸਬਦ ਮਿਲੇ ਪਤੀਆਏ ਮਨਮੁਖ ਸੋਜੀ ਨਾ ਪਵੈ ਵਿਛੁੜ ਛੋਟਾ ਖਾਏ ਨਾਨਕ ਦਰ ਘਰ ਕਹਿ ਅਵਰ ਨਾ ਦੂਜੀ ਜਾਏ ਸਿਰਾਗ ਮਹੱਲਾ ਪਹਿਲਾ ਮਾਨਮਕ ਭੁਲੈ ਭੁਲਾਈਐ ਭੂਲੀ ਠੌਰ ਨਕਾਏ ਬਿਨ ਗੁਰ ਕੋ ਨ ਦਿਖਾਵੇ ਦੀਆ ਵੈ ਜਾਏ ਗਿਆਨ ਪਦਾਰਥ ਖੋਇਆ ਠਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੋਹਾਗਣੀ ਨਾ ਪਿਰੰਕ ਸਮਾਏ ਰਹਾਉ ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਹਿ ਤਜ ਜਾਏ ਭੂਲੀ ਡੂੰਗਰ ਸਰ ਚੜਾਏ ਭਰਮੈ ਮੰਡੋਲਾਏ ਧਰੁਵ ਚੁੰਨੀ ਕਿਉ ਮਿਲਾਏ ਗਰਮ ਮੁੱਠੀ ਬਿਲ ਲਾਏ ਵਿਛੁੜਿਆ ਗੁਰਮਿਲ ਸੀ ਹਰ ਰਸ ਨਾਮ ਸਤਿਆਰ ਸਾਚ ਸਹਿਜ ਸੋਭਾ ਘਣੀ ਹਰ ਗੁਣ ਨਾਮ ਆਧਾਰ ਜੋ ਭਾਵੈ ਤਿਉ ਰੱਖ ਤੂੰ ਮੈਂ ਤੁਝ ਬਿਨ ਕਮਨ ਪਸਾਰ ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮਤ ਤਤ ਵਿਚਾਰ ਸਾ ਧਨ ਆਪ ਗਵਾਇਆ ਗੁਰ ਕਹਿ ਸਭ ਸਿਗਾਰ ਘਰ ਹੀ ਸੋ ਫਿਰ ਪਾਇਆ ਗੁਰ ਕਹੇ ਤੇ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸਬਦ ਮਨ ਵਸਿਆ ਹਉਮੈ ਵਿਚੋ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਲੈ ਤਾਂ ਪਾਈਐ ਆਪ ਨਾ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿਚੋਂ ਆਪ ਗਵਾਏ ਸੱਚੇ ਸੇ ਤੀਰਥਿਆ ਸੱਚੋ ਪੱਲੈ ਪਾਏ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ ਨਾਨਕ ਸਾਚ ਨਵੀਂ ਸਰਾਏ ਮੇਲੇ ਸਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰ ਧਨ ਜੋਬਨ ਜਗ ਠਗਿਆ ਲਬ ਲੋਭ ਅਹੰਕਾਰ ਮੋਹ ਠਗੋਲੀ ਹੋ ਮੁਈ ਸਾਵਰ ਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਣੇ ਅਵਰ ਨਾ ਕੋਏ ਮੈਂ ਤੁਝ ਬਣੇ ਅਵਰ ਨਾ ਭਾਵਈ ਤੂੰ ਭਾਵੈ ਸੁਖ ਹੋਏ ਰਹਾਉ ਨਾਮ ਸਲਾਹੀ ਰੰਗ ਸਿਓ ਗੁਰ ਕੈ ਸਭ ਸੰਤੋਖ ਜੋਤੀ ਸਹਿ ਸੋ ਚਲ ਸੀ ਕੂੜਾ ਮੋਹ ਨਾ ਵੇਖ ਵਾਟ ਪਟਾਉ ਆਇਆ ਨਿਤ ਚੱਲਦਾ ਸਾਥ ਦੇਖ ਆਖਣ ਆਖੇ ਕਿਥੜੇ ਗੁਰਬਿਨ ਬੂਝ ਨਾ ਹੋਏ ਨਾ ਵਡਾਈ ਜੇ ਮਿਲੈ ਸੱਚ ਰੱਪੈ ਪਤ ਹੋਏ ਜੋ ਤੁਧ ਭਾਵੈ ਸੇ ਭਲੇ ਖੋਟਾ ਖਰਾ ਨ ਕੋਏ ਗੁਰਸਰਨਾਈ ਛੁੱਟੀਐ ਮਨਮੁਖ ਖੋਟੀ ਰਾਸ ਅਸਤਾਦ ਪਾਤਸ਼ਾਹ ਕੀ ਘੜੀਐ ਸ਼ਬਦ ਵਿਗਾਸ ਆਪੇ ਪਰਖੇ ਪਾਰਕੂ ਪਵੈ ਖਜਾਨਾ ਰਾਸ ਤੇਰੀ ਕੀਮਤ ਨਾਮ ਪਵੈ ਸਭ ਡਿੱਠੀ ਠੋਕ ਵਜਾਏ ਕਹਿਣਾ ਹੱਥ ਨਾ ਲੱਭੇ ਸੱਚ ਤੇ ਕਹਿ ਪਤ ਪਾਏ ਗੁਰਮਾ ਤੂੰ ਸਲਾਣਾ ਹੋਰ ਕੀਮਤ ਕਹਿਣ ਨਾ ਜਾਏ ਚਿੱਤ ਤਨ ਨਾਮ ਨਾ ਭਾਵੇ ਤਿਤ ਤਨ ਹਉਮੈ ਵਾਦ ਗੁਰਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਾਮਨਾ ਆਵੇ ਮਾਇਆ ਪੀਕਾ ਸਾਧ ਆਸਾ ਅੰਦਰ ਜਮਿਆ ਆਸਾ ਰਸ ਕਸ ਖਾਏ ਆਸਾ ਬੰਧ ਚਲਾਈਐ ਮੋਹੇ ਚੋਟਾ ਖਾਏ ਅਵਗਣ ਬੱਧਾ ਮਾਰੀਐ ਛੁੱਟੈ ਗੁਰਮਤ ਨਾਏ ਸਰਬੇ ਸਾਈ ਏਕ ਤੂੰ ਜਿਉ ਭਾਵੈ ਤਿਉ ਰਾਖ ਗੁਰਮਤ ਸੱਚਾ ਮਨੋ ਸਹਿ ਨਾਮ ਭਲੋ ਪਤ ਸਾਖ ਹੋਮੈ ਰੋਗ ਆਈਐ ਸਭ ਸੱਚੈ ਸੱਚ ਭਾਖ ਆਕਾਸੀ ਪਾਤਾਲ ਤੂੰ ਤ੍ਰਿ ਭੁਮਰਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੈ ਮਿਲਾਏ ਨਾਨਕ ਨਾਮ ਨਾ ਵਿਸਰਾਏ ਜਿਉ ਭਾਵੈ ਤਿਵੈ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਭੇਦਿਆ ਅਵਰ ਕੀ ਕਰੀ ਵਿਚਾਰ ਸਭ ਸੁਰ ਸੁਖ ਉਪਜੈ ਪ੍ਰਭ ਰਾਤੋ ਸੁਖਸਾਰ ਜਿਉ ਭਾਵੈ ਤਿਉ ਰਾਗ ਤੂੰ ਮੈਂ ਹਰ ਨਾਮ ਆਧਾਰ

ਕਿਹਾ ਤਨ ਬੈ ਸੰਤਨ ਹੋ ਮੀਆਂ ਕਿਰਤੀ ਸੋਲ ਘਟਾਏ ਤਨ ਮਨ ਸੰਤਾ ਜੇ ਕਰੀ ਆਣ ਦਿਨ ਅਗਨ ਜਲਾਏ ਹਰ ਨਾਮੈ ਤੋਲ ਨਾ ਪੁੱਜੇ ਜੇ ਲੱਖ ਕੋਟੀ ਕਰਮ ਕਮਾਏ ਅਰਧ ਅਰਧ ਸਰੀਰ ਕਟਾਈਐ ਸਿਰ ਕਰ ਵੱਤ ਧਰਾਏ ਤਨ ਹੈ ਮਨ ਚਲ ਗਾਲੀਐ ਭੀ ਮਨ ਤੇ ਰੋਗ ਨਾ ਜਾਏ ਹਰ ਨਾਮੈ ਤੋਲ ਨਾ ਪੁੱਜੇ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਦੱਤ ਕਰੀ ਬੋਹੈ ਵਰਗੈ ਵਰਦਾਨ ਭੂਨ ਦਾਨ ਗਊਆ ਘਣੀ ਪੀ ਅੰਤਰ ਗਰਭ ਗੁਮਾਨ ਰਾਮ ਨਾਮ ਮਨ ਭੇਦਿਆ ਗੁਰਦੀਆ ਸਚਦਾਨ ਮਨ ਹੱਠ ਬੁੱਧੀ ਕੇਤੀਆ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੁਖ ਦੁਆਰ ਸਚੋ ਰਹਿ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਉੱਚਾ ਕੀਐ ਨੀਚ ਨ ਦਿਸੈ ਕੋਇ ਇਕ ਨੈ ਭਾਂਡੈ ਸਾਜਿਐ ਇਕ ਚਾਨਣ ਤੇ ਲੋਇ ਕਰਮ ਮਿਲੈ ਸਚ ਪਾਈਐ ਧੁਰ ਬਖਸ਼ ਨਾ ਮੇਟੈ ਕੋਇ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਪਾਏ ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਹਿ ਸਮਾਏ ਪੀ ਅਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਏ ਘਟ ਘਟ ਵਾਜੈ ਕਿੰਗੁਰੀ ਅਨੰਦ ਸਹਿ ਅਸ਼ਬਦ ਸੁਭਾਏ ਵਿਰਲੇ ਕਉ ਸੋ ਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੈ ਛੁਟੈ ਸ਼ਬਦ ਕਮਾਏ ਸ਼੍ਰਾਗ ਮਹੱਲਾ ਪਹਿਲਾ ਚਿੱਤੇ ਦਿਸੈ ਧੌਲ ਹਰ ਬੱਗੇ ਬੰਕ ਦੁਆਰ ਕਰਮਨ ਖੁਸ਼ੀ ਉਸਾਰਿਆ ਦੂਜੇ ਹੀ ਪਿਆਰ ਅੰਦਰ ਖਾਲੀ ਪ੍ਰੇਮ ਬਿਨਾ

ਆਗੇ ਪੁੱਛਣਾ ਹੋਵੇ ਜਿਸ ਵੇਲੀ ਗੁਰ ਕਰਤਾਰ ਆਪ ਛੁਡਾਏ ਛੁੱਟਿਆ ਆਪੇ ਬਖਸ਼ਣਹਾਰ ਮਨ ਮੁਖ ਜਾਣਾ ਆਪਣੇ ਧੀਆ ਪੂਤ ਸੰਜੋਗ ਨਾਰੀ ਦੇਖ ਵਿਗਾਸੀਆ ਨਾਲੇ ਹਰਖ ਸੁਸੋਗ ਗੁਰਮੁਖ ਸ਼ਬਦ ਰੰਗਾਵਲੇ ਐਨੇ ਸਹਾਰ ਰਸ ਭੋਗ ਚਿੱਤ ਚਲੈ ਵਿਤ ਜਾਣ ਸਾਕਤ ਡੋਲ ਡੁਲਾਏ ਬਾਹਰ ਢੂੰਡ ਵੀ ਗੁੱਚੀਐ ਘਰ ਮੈਂ ਵਸਤ ਸੁਖਾਏ ਮਨਮੁਖ ਮੈਂ ਕਰਮੁਸੇ ਗੁਰਮੁਖ ਪੱਲੇ ਪਾਏ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਕਤ ਬਿੰਦ ਕਾਏ ਤਨੋ ਅਗਨੀ ਪਾਸ ਫਿਰਾਣ ਪਵਣਾ ਕਵਸ ਦੇਹਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਐ ਮੁਆ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਹੁਣੇ ਕਿਆਗਣੀ ਜਿਸ ਹਰ ਗੁਰ ਦਰਸ ਨਾ ਹੋਏ ਜਿਉ ਸੁਪਨ ਨਿਸ ਭੁੱਲੀਐ ਜਬ ਲਗ ਨਿਦਰਾ ਹੋਏ ਸਰਪਨ ਕਹਿ ਵਸ ਜੀੜਾ ਅੰਤਰ ਹਉ ਮੈਂ ਦੋਏ ਗੁਰਮੁਖ ਹੋਏ ਵਿਚਾਰੀਐ ਸੁਪਨਾ ਏ ਜਗ ਲੋਏ ਅਗਨ ਮਰੈ ਜਲ ਪਾਈ ਐ ਜਿਉ ਬਾਰਕ ਦੁਧੈ ਮਾਏ ਬਿਨ ਜਲ ਕਮਲ ਸੁਨਾਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹਲਾ ਪਹਿਲਾ ਡੂੰਗਰ ਦੇਖ ਡਰਾਮਣੋ ਪੇਯੜੈ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ ਭਾਈ ਰੇ ਭਵਜਲ ਬਿਖਮ ਡਰਾਓ ਪੂਰਾ ਸਤਗੁਰ ਰਸ ਮਿਲੈ ਗੁਰਤਾਰੇ ਹਰ ਨਾਓ ਰਾਓ

ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ ਦਿਨ ਰਵ ਚੱਲੈ ਨਿਸ ਸੱਸ ਚੱਲੈ ਤਾਰਿਕਾ ਲੱਖ ਪਲੋ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋ ਮਹੱਲੇ ਪਹਿਲੇ ਸਤਾਰੇ ਅਸ਼ਪਦੀਆ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਏ ਆਪਿਆ ਮਿਲਾਏ ਬੁਝੈ ਤਨ ਨਿਰਮਲ ਹੋਵੇ ਕੋਏ ਹਰ ਜੀਉ ਸੱਚਾ ਸੱਚੀ ਬਾਣੀ ਸਬਦ ਮਿਲਾਵਾ ਹੋਏ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗਵਾਇਆ ਰਹਾਵ ਆਪੇ ਹਰ ਜਗ ਜੀਵਨ ਦਾਤਾ ਆਪੇ ਬਸ ਮਿਲਾਏ ਜੀ ਜਨ ਤੇ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਹ ਕੁਟੰਬ ਮੁੱਲ ਬਾਣਾ ਚੱਲਦਿਆਂ ਨਾਲ ਨ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨ ਪਾਈ ਪ੍ਰਭ ਸਕਾਰ ਜੀਉ ਮੇਰਾ ਅੰਤੇ ਹੋਏ ਸਿਖਾਈ ਪੇੜੈ ਜਗ ਜੀਵਨ ਦਾਤਾ ਮਨਮੁਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨ ਜਾਣਾ ਅੰਧੇ ਠੌਰ ਨ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੇੜੈ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਦਨ ਭਗਤ ਕਰੈ ਦਿਨ ਰਾਤੀ ਹੋ ਮੈਂ ਮੋਹ ਚੁਕਾਇਆ ਜਿਸ ਸਿਉ ਰਾਤਾ ਤੈ ਸੋ ਹੋਵੇ ਸੱਚੇ ਸੱਚ ਸਮਾਇਆ ਆਪੇ ਨਦਰ ਕਰੇ ਭਾਉ ਲਾਏ ਗੁਰ ਸਭ ਦੀ ਵਿਚਾਰ ਸਤਿਗੁਰ ਸੇਵਿਐ ਸਹਿਜ ਉਪਜੈ ਹੁਮੈ ਤ੍ਰਿਸ਼ਨਾ ਮਾਰ ਹਰ ਗੁਣਦਾਤਾ ਸਦ ਮਨ ਵਸੈ ਸੱਚ ਰੱਖਿਆ ਉਰਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹੁਮੈ ਦੁੱਖ ਸਭ ਜਾਏ ਸਤਿਗੁਰ ਸਭ ਸੁਣਾਇਆ ਹੋ ਸਦ ਬਲਿਹਾਰੈ ਜਾਓ ਆਪਣਾ ਮਨ ਚਿਤ ਕਹੈ ਕਹਾਏ ਬਿਨ ਗੁਰ ਆਪ ਨ ਜਾਈ ਹਰ ਜਿਉ ਭਗਤ ਵਿਚਰ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹਉ ਮੈਂ ਕਰਮ ਕਮਾਉਂਦੇ ਜਮ ਡੰਡ ਲੱਗੇ ਤਿਨ ਆਏ ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇ ਤੀਲੇ ਬੁਲਾਏ ਮਨ ਰੇ ਗੁਰਮੁਖ ਨਾਮ ਤੇ ਆਏ ਤੁਰ ਪੂਰਬ ਕਰਤਾ ਲਿਖਿਆ ਤਿਨਾਂ ਗੁਰਮਤ ਨਾਮ ਸਮਾਏ ਰਹਾਉ ਵਿਣ ਸਤਿਗੁਰ ਪ੍ਰਤੀਤ ਨਾ ਆਵਈ ਨਾਮ ਨਾ ਲੱਗੋ ਭਾਓ ਸੁਪਨੈ ਸੁਖ ਨਾ ਪਾਵਈ ਦੁਖ ਮੈਂ ਸਵੈ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਐ ਕਿਰਤਨ ਮਿਟਿਆ ਜਾਏ ਹਰ ਕਾ ਪਾਣਾ ਭਗਤੀ ਮੰਨਿਆ ਜਿਸੇ ਭਗ ਪੈ ਦਰਸਾਏ ਗੁਰ ਸ਼ਬਦ ਡਾਵੈ ਰੰਗ ਸਿਓ ਬਿਨ ਕਿਰਪਾ ਲਿਆ ਨਾ ਜਾਏ ਜਿਸੋ ਅੰਮ੍ਰਿਤ ਨੀਰੀ ਐ ਭੀ ਬਿਖ

ਆਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਉਂਦੇ ਵਿਖ ਹੋਂ ਮੈਂ ਤਜ ਵਿਕਾਰ ਮਨ ਹਟ ਕਿਤਾ ਉਪਾਏ ਨਾ ਛੁਟੀਐ ਸਿਮਰ ਸ਼ਾਸਤਰ ਸੋਧ ਜਾਏ ਮਿਲ ਸੰਗਤ ਸਾਧੂ ਬਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਸੰਤ ਨ ਪਾਰਾਵਾਰ ਗੁਰਮੁਖ ਸਹੀ ਸੋਹਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸਿਰਾਗ ਮਹਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਚੁੱਗੈ ਗੁਰ ਪਾਏ ਹਰ ਰਸ ਪੀਵੈ ਸਹਿਜ ਰਹਿ ਉਡੈ ਨਾ ਆਵੈ ਜਾਏ ਨਿਜ ਕਰ ਵਾਸਾ ਪਾਇਆ ਹਰ ਨਾ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਰ ਕਮਾਏ ਗੁਰ ਕੈ ਭਾਣੇ ਜੇ ਚਲੈ ਤਾਂ ਆਂਦਨ ਰਾਚੈ ਹਰ ਨਾਏ ਰਹਾਉ ਪੰਖੀ ਬਿਰਖ ਸੁਹਾਵੜੇ ਉਡੈ ਚੌਦਸ ਜਾਏ ਜੇ ਤਾਂ ਉਡੈ ਦੁੱਖਣੈ ਨਿਤ ਦਾਜੈ ਤੈ ਬਿਲ ਲਾਏ ਨਿਤ ਦਜ ਹੈ ਤੈ ਬਿਲ ਲਾਹੇ ਬਿਨ ਗੁਰ ਮਹਿਲ ਨ ਜਾਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰੀਆ ਵਲਾ ਸਾਚਾ ਸਹਿ ਸੁਭਾਏ ਸਾਖਾ ਤੀਨ ਵਾਰੀਆ ਏਕ ਸਬਦ ਲਿਵਲਾਏ ਅੰਮ੍ਰਿਤ ਫਲ ਹਰੇਕ ਹੈ ਆਪੇ ਦੇਖਵਾਏ ਮਨ ਮੁਖੂ ਬੇ ਸੁਖ ਗਏ ਨਾ ਫਲ ਤਿੰਨਾ ਚਾਓ ਤਿੰਨਾ ਪਾਸ ਨਾ ਬੈਸੀਐ ਓਨਾ ਘਰ ਨਾ ਗਿਰਾਓ ਕਟੀਐ ਤੈ ਨਿਤ ਜਾਲੀਐ ਓਨਾ ਸਬਦ ਨਾਓ ਹੋਂ ਹੁਕਮੇ ਕਰਮ ਕਮਾਵਣੇ ਪਈਆ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜੈ ਭਾਜੀ ਭੀਜੈ ਤਹਿ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣੈ ਬੱਪੜੈ ਭੂਲੈ ਫਿਰੈ ਗਵਾਰ ਮਨ ਹਟ ਕਰਮ ਕਮਾਉਂਦੇ ਨਿਤ ਨਿਤ ਹੋਏ ਕੁਵਾਰ ਅੰਤਰ ਸਾਂਤ ਨਾ ਆਵੇ ਨਾ ਸੱਚ ਲੱਗੈ ਪਿਆਰ ਗੁਰਮੁਖੀਆ ਮੋਹ ਸੋਹਣੇ ਗੁਰ ਕਹੇਤ ਪਿਆਰ ਸੱਚੀ ਭਗਤੀ ਸੱਚ ਰਪੇ ਦਰ ਸੱਚੈ ਸਚਿਆਰ ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰੈ ਉਧਾਰ ਸਭ ਨਦਰੀ ਕਰਮ ਕਮਾਉਂਦੇ ਨਦਰੀ ਬਾਹਰ ਨ ਕੋਏ ਜੈਸੀ ਨਦਰ ਕਰ ਦੇਖੈ ਸੱਚਾ ਤੈਸੀ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ ਤੀਜਾ ਗੁਰਮੁਖ ਨਾਮ ਧਿਆਈਐ ਮਨਮੁਖ ਬੂਜਨ ਪਾਏ ਗੁਰਮੁਖ ਸਦਾ ਮੁਖ ਪੂਜਲੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਐ ਸਹਿਜੇ

ਗੁਰ ਕੈ ਸਬਦ ਜੀਵ ਤਮਰੈ ਗੁਰਮੁਖ ਭਵ ਜਲ ਤਰਣਾ ਵੱਡਾ ਭਾਗ ਨਾਉ ਪਾਈਐ ਗੁਰਮੁਖ ਸਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਹਿਆ ਸਮਾਈ ਇਕ ਨਾ ਮਨਮੁਖ ਸ਼ਬਦ ਨਾ ਭਾਵੈ ਬੰਧਨ ਬੰਦ ਪਵਾਇਆ ਲੱਖ ਚੁਰਾਸੀ ਫਿਰ ਫਿਰਿਆਵੈ ਬਿਰਥਾ ਜਨਮ ਗਵਾਇਆ ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਅੰਦਨ ਗੁਣ ਗਾਵੈ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੈ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ ਏਕੋ ਸੇਵਣ ਇਕ ਅਰਾਧੈ ਗੁਰਮੁਖ ਆਕਾਤ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੈ ਮਿਲਾਏ ਆਪੇ ਕਰੇ ਕਰਾਏ ਆਪੇ ਇਕ ਨਾ ਸੁਤਿਆਂ ਦੇ ਜਗਾਏ ਆਪੇ ਮੇਲ ਮਿਲਾਇੰਦਾ ਨਾਨਕ ਸਭ ਸਮਾਏ ਸ੍ਰੀ ਰਾਗ ਮਹਲਾ ਤੀਜਾ ਸਤਿਗੁਰ ਸੇਵੀਐ ਮਨ ਨਿਰਮਲਾ ਭੈ ਪਵਿੱਤ ਸਰੀਰ ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗੈਰ ਗੰਭੀਰ ਸੱਚੀ ਸੰਗਤ ਵੈਸਣਾ ਸੱਚ ਨਾਮ ਮਨ ਧੀਰ ਮਨ ਰੇ ਸਤਿਗੁਰ ਸੇਵ ਨਿਸੰਗ ਸਤਿਗੁਰ ਸੇਵੀਐ ਹਰ ਮਨ ਵਸੈ ਲਗੈ ਨ ਮੈਲ ਪਤੰਗ ਰਹਾਉ ਸੱਚਾ ਸ਼ਬਦ ਪਾਤੂ ਭਜੈ ਸੱਚੇ ਸੱਚਾ ਨਾਓ ਜਿੰਨੀ ਹੋ ਮੈਂ ਮਾਰ ਪਛਾਣਿਆ ਹੋ ਤਿੰਨ ਬਲਿਹਾਰੈ ਜਾਓ ਮਨਮੁਖ ਸੱਚ ਨ ਜਾਣੀ ਤਿੰਨ ਠੌਰ ਨ ਕਥਾਉ ਥਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ ਸਦਾ ਸੱਚਾ ਸਲਾਣਾ ਸੱਚੇ ਸਬਦ ਨਿਵਾਸ ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤ ਗੁਰ ਜਿਨੀ ਨਾ ਸੇਵਿਓ ਸੇ ਕੇ ਤਾਏ ਸੰਸਾਰ ਜਮ ਦਰ ਬੱਧੇ ਮਾਰੀਐ ਕੂਕ ਨਾ ਸੁਣੈ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਇਹ ਜਗ ਜਲਤਾ ਵੇਖੈ ਭੱਜ ਭਏ ਸਤਿਗੁਰ ਸਰਣਾ ਸਤਿਗੁਰ ਸੱਚ ਲੜਾਇਆ ਸਦਾ ਸੱਚ ਸੰਯਮ ਰਹਿਣਾ ਸਤਿਗੁਰ ਸੱਚਾ ਹੈ ਬੋਹਿਥਾ ਸਬਦੇ ਭਵ ਜਲ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ ਪੜ ਪੜ ਪੰਡਤ ਮੋਨੀ ਤੱਕੈ ਦੂਜੇ ਭਾਏ ਪਤ ਖੋਈ ਸਤਿਗੁਰ ਸਭ ਸੁਣਾਇਆ ਬਿਨ ਸੱਚੇ ਅਵਰ ਨ ਕੋਈ ਜੋ ਸੱਚਾ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿੰਨਾਂ ਨੇ ਕਰ ਵਾਸਾ ਪਾਇਆ ਸੱਚਾ ਮੈਲ ਰਹਿਣ ਨਾਨਕ ਭਗਤ ਸੁਖੀਏ ਸਦਾ ਸੱਚਾ ਨਾਮ ਰਚਨ ਸ੍ਰੀ ਰਾਗ ਮਹਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣਾਏ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਪੀ ਭੱਜ ਖਲੇ ਸਭੋ

ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰ ਸੁਆਵ ਨਾ ਕੁਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਿਸਤ ਕੁਟੰਪ ਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੁੰਟ ਕਾ ਘੜੀ ਨਾ ਬੈਸਣ ਸੋਏ ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋ ਪਿਆਰ ਚਾਰੇ ਕਿਲ ਵੇਖੋ ਨਗ ਕੀਏ ਹੋਆ ਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਧਰਿਆ ਸਾਤ ਸਿਮਰਤ ਵੀਰ ਚਾਰ ਮੁਖ ਅਗਰ ਵਿਚਰੇ ਤਪੇ ਤਪੀ ਸਿਰ ਜੋਗੀਆਂ ਤੀਰਥ ਗਮਨ ਕਰੇ ਖਟ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾ ਆਏ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਪਾਰ ਰੰਗ ਤਮਾਸੇ ਬੋਬਦੀ ਚਾਏ ਲੱਗ ਰਿਹਾ ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਧਨਾੜ ਆਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ ਲਸਕਰ ਤਰਸ ਤਸ ਬੰਦ ਬੰਦ ਜੀਓ ਲਸਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਚੇਤਨਾ ਓ ਪਾਰ ਬ੍ਰਹਮ ਤਾਂ ਖੜ ਰਸਾ ਤਲ ਦੀਤ ਕਾਇਆ ਰੋਗ ਨਾ ਛਿਦਰ ਕਿਛ ਨਾ ਕਿਛ ਕਾੜਾ ਸੋਗ ਮਿਰਤ ਨਾ ਆਵੀ ਚਿਤ ਤਿਸ ਅਹਿਨਸ ਭੋਗੈ ਭੋਗ ਸਭ ਕਿਛ ਕੀਤੋ ਨਾ ਆਪਣਾ ਜਾਏ ਜੀਏ ਨਾ ਸੰਕ ਧਰਿਆ ਚੇਤਨਾ ਓ ਪਾਰ ਬ੍ਰਹਮ ਜਮ ਕੰਕਰ ਵਸ ਭਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜੋ ਜੋ ਵਧਾਈ ਹੈ ਤਿਉ ਤਿਉ ਹਰ ਸਿਉ ਰੰਗ ਦੁਆ ਸਿਰਿਆਂ ਕਾ ਖਸਮ ਆਪ ਅਵਰ ਨਾ ਦੂਜਾ ਥਾਉ ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੈ ਕਮਨ ਬਾਤਾ ਮਨ ਖੋਜ ਮਾਰਗ ਰਹਾਓ ਧਿਆਨੀ ਧਿਆਨ ਲਾਵੈ ਗਿਆਨੀ ਗਿਆਨ ਕਮਾਵੈ ਪ੍ਰਭ ਕੇ ਨਹੀਂ ਜਾਤਾ ਭਗਵਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੈ ਪ੍ਰਕਾਰਾ ਪੰਡਤ ਵੇਦ ਪੁਕਾਰਾ ਗ੍ਰਿਸਤੀ ਗ੍ਰਸਤ ਧਰਮਾਤਾ ਇਕ ਸਬਦੀ ਬਹਿ ਬਹੁ ਰੂਪ ਅਵਧੂਤਾ ਕਾਪੜੀ ਕੌਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਆਪਰਸਾ ਇੱਕ ਲੋਕ ਨ ਦੇਵੈ ਦਰਸਾ ਇੱਕ ਮਨ ਹੀ ਗਿਆਤਾ ਘਾਟ ਨਾ ਕਿ ਨਹੀਂ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀ ਆ ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀਓ ਹਉ ਵਾਰੀ ਹਉ ਵਾਰਨੇ ਕੁਰਬਾਨ ਤੇਰੇ ਨਾਵ ਨੂੰ ਰਹਾਓ ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦਾ ਲਾਇਆ ਵੇਖੇ ਕੀਤਾ ਆਪਣਾ ਕੁਦਰਤ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾਰੈ ਜਾਪਦਾ ਸਭ ਨਾਵੈ ਨੋ ਪ੍ਰਤਾਪਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਜਾਇਆ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਬਲ ਜਾਈਐ ਜਿਤ ਮਿਲੀਐ ਪਰਮਗਤ ਪਾਈਐ ਸੁਰ ਨਰ ਮੁੰਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸਤਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀਐ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਇਹ ਜਗਤ ਭਰਮ ਭੁਲਾਇਆ ਆਪੋ ਤੁਧ ਖੁਆਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਿਨਾ ਕੇ ਨਾਹੀਂ ਜੀਓ ਦੁਹਾਗਣੀ ਕਿਆ ਨਿਸਾਣੀਆਂ ਖਸਮੋ ਕੁੱਥੀਆਂ ਫਿਰ ਨਿਮਾਣੀਆਂ ਮੈਲੇ ਵੇਸ ਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਪਲ ਪਾਇਆ ਨਦਰ ਕਰੇ ਕਹਿ ਆਪਣੀ ਆਪੇ ਲੈ ਮਿਲਾਏ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਨੰਤਰ ਸ਼ਬਦ ਵਸਾਇਆ ਸਈਆ ਸੇ ਸੁਹਾਗਣੀ ਜਿਨਸੈ ਨਾਲ ਪਿਆਰ ਜੀਓ ਜਿਨ੍ਹਾਂ ਭਾਣੇ ਘਰ ਸਿਆਇਆ ਤਿਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੈ ਲੈ ਮਿਲਾਏ ਜੀਓ
ਸਤਿਗੁਰ ਮਿਲਿਆ ਫਲ ਪਾਇਆ, ਜਿਨ ਵਿੱਚੋਂ ਅਹੰਕਾਰਨ ਚੁਕਾਇਆ, ਦੁਰਮਤ ਕਾਦੋ ਕੱਟਿਆ, ਭਾਗ ਬੈਠਾ ਮਸਤਕ ਆਏ ਜੀਉ। ਅੰਮ੍ਰਿਤ ਤੇਰੀ ਬਾਣੀਆਂ, ਤੇਰਿਆਂ ਭਗਤਾਂ ਹਿਰਦਾ ਸਮਾਣੀਆਂ, ਸੁਖ ਸੇਵਾ ਅੰਦਰ ਰੱਖਿਆ, ਆਪਣੀ ਨਜ਼ਰ ਕਰੇ ਨਿਸਤਾਰ ਜੀਉ। ਸਤਿਗੁਰ ਮਿਲਿਆ ਜਾਣੀਆਂ, ਜਿਤ ਮਿਲਿਆ ਨਾਮ ਵਖਾਣੀਆਂ, ਸਤਿਗੁਰ ਬਾਜ ਨਾ ਪਾਇਓ, ਸਭ ਤੱਕ ਕੀ ਕਰਮ ਕਮਾਏ ਜੀਉ। ਹੋ ਸਤਿਗੁਰ ਬਿਟੋ ਘੁਮਾਇਆ, ਜਿਨ ਭ੍ਰਮ ਭੁੱਲਾ ਮਾਰਗ ਪਾਇਆ, ਨਦ ਕਰੇ ਜੇ ਆਪਣੇ ਆਪੇ ਲੈ ਰਲਾਏ ਜੀਉ। ਤੂੰ ਸਭ ਨਾਮਾ ਸਮਾਇਆ, ਤਿਨ ਕਰਤਾ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾ ਕੋ ਜੋ ਧਰੀ ਕਰਤਾਰ ਜੀਉ। ਆਪੇ ਖਸਮ ਨਿਵਾਜਿਆ, ਜੀਉ ਪਿੰਡ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖਿਆ, ਦੇ ਕਰਮ ਸਕਤਾਰ ਜੀਉ। ਸਭ ਸੰਜਮ ਰਹੇ ਸਿਆਣਪਾ, ਮੇਰਾ ਪ੍ਰਭ ਸਭ ਕੇ ਜਾਣਤਾ, ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੇ ਜੈਕਾਰ ਜੀਉ। ਮੇਰੇ ਗੁਣ ਅਵਗਣ ਨਾ ਵਿਚਾਰਿਆ, ਪ੍ਰਭ ਆਪਣਾ ਬਿਰਧ ਸਮਾਰਿਆ, ਕੰਠ ਲਾਇ ਕੈ ਰੱਖਿਓ ਨਾ ਲੱਗੈ ਨਾ ਤੱਤੀ ਵਾਓ ਜੀਉ। ਮੈਂ ਮਨ ਤਨ ਪ੍ਰਭੂ ਧਿਆਇਆ, ਜੇ ਇੱਛੜਿਆ ਫਲ ਪਾਇਆ, ਸਾਹ ਪਾਤ ਸਾਹ ਸਿਰ ਖਸਮ ਤੂੰ, ਜਪ ਨਾਨਕ ਜੀਵੈ ਨਾਉ ਜੀਉ। ਤੂੰ ਦੇ ਆਪੇ ਆਪ ਪਾਇਆ, ਦੂਜਾ ਖੇਲ ਘਰ ਦਿਖਲਾਇਆ, ਸਭ ਸੱਚੋ ਸੱਚ ਵਰਦਾ, ਜਿਸ ਭਾਵੈ ਤਿਸੈ ਬੁਝਾਏ ਜੀਉ। ਗੁਰਪ੍ਰਸਾਦੀ ਪਾਇਆ, ਤਿੱਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੇ ਆਪੇ ਲੈ ਸਮਾਏ ਜੀਉ। ਗੋਪੀ ਨੇ ਗੋਵਾਲੀਆ, ਤੂੰ ਦੇ ਆਪੇ ਗੋਏ ਉਠਾਲੀ ਆ, ਹੁਕਮੇ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜੀਉ। ਜਿਨ ਸਤਿਗੁਰ ਸੇ ਉਚਿਤ ਲਾਇਆ, ਤਿਨੀ ਦੂਜਾ ਭਾਉ ਚੁਕਾਇਆ, ਨਿਰਮਲ ਜੋ ਤਿੰਨ ਪ੍ਰਾਣੀਆਂ, ਹੋਏ ਚੱਲੇ ਜਨਮ ਸਵਾਰ ਜੀਉ। ਤੇਰੀਆਂ ਸਦਾ ਸਦਾ ਚੰਗਿਆਈਆਂ, ਮੈਂ ਰਾਤ ਹੈ ਵਡਿਆਈਆਂ, ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ, ਕਹੋ ਨਾਨਕ ਸੱਚ ਸੰਭਾਲ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ। ਪਏ ਪਾਏ ਮਨਾਈ ਸੋਏ ਜੀਓ, ਸਤਿਗੁਰ ਪੁਰਖ ਮਿਲਾਇਆ, ਤਿਸ ਜੇਵ ਡਬਰ ਨਾ ਕੋਏ ਜੀਓ, ਰਾਹ ਗੋਸਾਈ ਮਹਿੰਡਾ ਇਠੜਾ, ਅਮ ਅਬੇ ਥਾਵੋ ਮਿਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਏ ਜੀਓ। ਤੇਰਾ ਹੁਕਮੇ ਸਾਹਮਣੇ ਆਇਆ, ਮੈਂ ਸਤ ਕਹਾਲ ਜਵਾਇਆ, ਨਾਉ ਬੀਜਣ ਲੱਗਾ ਆਸਕਾਰ, ਹਰ ਬੋਲ ਬਖਸ ਜਮਾਏ ਜੀਉ। ਹੋ ਗੁਰ ਮਿਲੇ ਇੱਕ ਪਛਾਣਦਾ, ਦੁਆ ਕਾਗਲ ਚਿਤ ਨ ਜਾਣਦਾ, ਹਰ ਇੱਕ ਤਾਂ ਕਰ ਲਾਈ ਹੁਣ, ਜਿਉ ਭਾਵੈ ਤਿਵੈ ਨਿਭਾਏ ਜੀਉ। ਤੁਸੀਂ ਭੋਗੋ ਪੁੰਚੋ ਪਾਈ ਹੋ, ਗੁਰ ਦੀ ਬਾਣ ਕਵਾਏ ਪੈ ਨਾਈ ਹੋ, ਹੋ ਹੂਆ ਮਾਰ ਪਿੰਡ ਦਾ, ਬੰਨ ਆਂਦੇ ਪੰਜ ਸਿਰ ਸਰੀਕ ਜੀਓ। ਹੋ ਆਇਆ ਸਮੇਂ ਤੇ ਹੰਡਿਆ, ਪੰਜ ਕਿਸਾਨ ਮੁਜੇਰੇ ਮੇ ਹੱਡਿਆ, ਕਰਨ ਕੋਈ ਕੱਢ ਨਾ ਹੰਗਈ, ਨਾਨਕ ਬੂਠਾ ਘੁੱਗ ਗਿਰਾਏ ਜੀਓ। ਹੋ ਵਾਰੀ ਘੁੰਮਾਂ ਜਾਂਦਾ, ਇੱਕ ਸਾਹਤ ਤੁਧ ਧਿਆਏ ਦਾ, ਉੱਜੜ ਤੇ ਵਸਾਇਓ, ਹੋ ਤੁਧ ਬਿਟੋ ਕੁਰਬਾਨ ਜੀਓ। ਹਰ ਇੱਠੇ ਨਿਤ ਧਿਆਏ ਦਾ, ਮਨ ਚਿੰਦੀ ਸੋ ਫਲ ਪਾਏ ਦਾ, ਸਭੇ ਕਾਇ ਸਵਾਰੀਆਂ ਨਾ ਲਾਹੀਆਂ ਮਨ ਕੀ ਭੁੱਖ ਜੀਓ। ਮੈਂ ਛੱਡਿਆ ਸਭੋ ਪਤੰਦੜਾ, ਗੁਸਾਈ ਸੇਵੀ ਸੱਚੜਾ, ਨੌ ਨਾਮ ਨਿਧਾਨ ਹਰ ਮੈਂ ਪੱਲੇ ਪੱਦਾ ਛਿਕ ਜੀਓ। ਮੈਂ ਸੁਖੀ ਹੂੰ ਸੁਖ ਪਾਇਆ, ਗੁਰ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਿਖਾਲਿਆ, ਮਸਤਕ ਧਰ ਕੇ ਹੱਥ ਜੀਓ। ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾ ਲੈਂਦਾ ਭਾਲ ਕੈ ਪੈਰ ਧੋਆਂ ਪੱਖਾ ਫੇਰਦਾ, ਤਿਸ ਨਿਵ ਨਿਵ ਲੱਗਾਂ ਪਏ ਜੀਓ। ਸੁਣ ਗੱਲਾਂ ਗੁਰ ਪਏ ਆਇਆ, ਨਾਮ ਦਾਨ ਇਸਨਾਨ ਦਰੜਾਇਆ, ਸਭ ਮੁਕਤ ਵਾਸੈ ਸਾੜਾ, ਨਾਨਕ ਸੱਚੀ ਬੇੜੀ ਚਾੜ ਜੀਓ। ਸਭ ਸਿਸ਼ਟੇ ਵਿਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ, ਠੋਕ ਵਜਾਏ ਸਭ ਡਿਠੀਆ, ਤੁਹਾਡੇ ਤੁਸ ਆਪੇ ਲਈ ਅਨ ਛੁਡਾਏ ਜੀਓ। ਹੁਣ ਹੁਕਮ ਹੋਆ ਮਿਹਰਮਾਨ ਦਾ, ਪਏ ਕੋਈ ਨਕ ਸੈਰ ਜਾਣ ਦਾ, ਸਭ ਸੁਖਾਲੀ ਉੱਠਿਆ, ਉਹ ਆਹਲੇ ਨੀਰਾ ਜੀਓ। ਚਿਮ ਚਿਮ ਅੰਮ੍ਰਿਤ ਵਰਸਦਾ, ਬੁਲਾਇਆ ਬੋਲੀ ਕਸਮ ਦਾ, ਬਹੁ ਮਾਣ ਕੀਆ ਤੂੰ ਰਹੇ, ਤੂੰ ਆਪੇ ਪਾਏ ਥਾਏ ਜੀਓ। ਤੇਰਿਆਂ ਭਗਤਾਂ ਭੁਖਸਾ ਤੇਰੀਆ, ਹਰ ਲੋਚਾ ਪੂਰਨ ਮੇਰੀਆ, ਦਿਓ ਦਰ ਸੁਖ ਦਾਤਿਆ, ਮੈਂ ਗਲ ਵਿੱਚ ਲਹਿ ਮਲਾਏ ਜੀਓ। ਤੁਧ ਜੇ ਵਡਵਰ ਨਾ ਭਾਲਿਆ, ਤੂੰ ਦੀਪ ਲੋਭ ਪਿਆ ਲਿਆ, ਤੂੰ ਥਾਨ ਥਨੰਤਰ ਰਵ ਰਿਆ, ਨਾਨਕ ਭਗਤਾਂ ਸੱਚ ਆਧਾਰ ਜੀਓ। ਹੋ ਗੁਸਾਈ ਦਾ ਪਹਿਲਵਾਨ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛੇਨੀਆਂ ਕੱਟੀਆ, ਦਿਓ ਬੈਠਾ ਵੇਖੈ ਆਪ ਜੀਓ। ਵਾਤ ਵੱਜਣ ਟਮਕ ਫੇਰੀਆ, ਮਨ ਲੱਥੇ ਲੈਂਦੇ ਫੇਰੀਆ, ਨਿਹੱਤੇ ਪੰਜ ਜਵਾਨ ਮੈਂ ਗੁਰਸਾਪੀ ਦਿੱਤੀ ਕੰਡ ਜੀਓ।
ਸਭ ਇਕੱਠੇ ਹੋਏ ਆਇਆ ਕਰ ਜਸਨ ਵਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗੁਆਏ ਜੀਓ ਤੂੰ ਵਰਨਾ ਚੇਨਾ ਬਾਰਾ ਹਰ ਦਿਸਾ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਇਂਦੇ ਤੇਰੇ ਭਗਤ ਰਤੇ ਗੁਣ ਦਾ ਗੁਣ ਤਾਸ ਜੀਓ ਮੈਂ ਜੁਗ ਜੁਗ ਦਈਆ ਸੇਵੜੀ ਗੁਰਕੱਟੀ ਮਿਹਾਂਡੀ ਜੇਵੜੀ ਹਉ ਬਾਹੁੜ ਛਈ ਨਾ ਨਚਉ ਨਾਨਕ ਉਹ ਸਰਲਤਾ ਭਾਲ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ ਉਰਦ ਤਾਪੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ ਨਾ ਮਰਜਾਦ ਆਇਆ ਕਲ ਭੀਤਰ ਬਾਹੁੜ ਜਾਸੀ ਨਾਗਾ ਜੈਸੀ ਕਲਮ ਉੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਪਿਆ ਗਰਭਾਸ ਦੂਜੇ ਪੈਰ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈ ਹੈ ਬਣ ਜਾ ਰਿਹਾ ਮਿੱਤਰਾ ਜੋ ਜਸਦਾ ਘਰ ਕਾਨ ਹੱਥੋ ਹੱਥ ਨਚਾਈ ਹੈ ਪ੍ਰਾਣੀ ਮਾਲਕ ਹੈ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸੈ ਨ ਜਾਣੈ ਮਨ ਭੀਤਰ ਧਰ ਗਿਆਨ ਕਉ ਨਾਨਕ ਪ੍ਰਾਣੀ ਦੂਜੇ ਪੈਰ ਵਿਸਰ ਗਿਆ ਧਿਆਨ ਤੀਜੇ ਪੈਰ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਧਨ ਜੋ ਬਣ ਸਿਓ ਚਿੱਤ ਹਰ ਕਾ ਨਾਮ ਨਚੇ ਸਹੀ ਬਣ ਜਾ ਰਿਹਾ ਮਿੱਤਰਾ ਬੱਧਾ ਛੁੱਟੈ ਜਿੱਤ ਹਰ ਕਾ ਨਾਮ ਨਚੇਤੈ ਪ੍ਰਾਣੀ ਬਿਕਲ ਭਇਆ ਸੰਗ ਮਾਇਆ ਧਨ ਸਿਰਤਾ ਜੋ ਅਨਮਤਾ ਹੈ ਲਾ ਜਨਮ ਗਵਾਇਆ ਧਰਮ ਸਿੱਧੀ ਵਾਪਾਰ ਨ ਕੀਤੋ ਕਰੋ ਨਾ ਕੀਤੋ ਮਿੱਤ ਕਉ ਨਾਨਕ ਤੀਜੇ ਪੈਰ ਪ੍ਰਾਣੀ ਧਨ ਜੋ ਬਣ ਸਿਓ ਚਿੱਤ ਚੌਥੇ ਪੈਰ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਜਾ ਜਜਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੇ ਖਿਨ ਮੈਂ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਲਾਇਆ ਹੇਤ ਕਉ ਨਾਨਕ ਪ੍ਰਾਣੀ ਚੌਥੇ ਪੈਰ ਲਾਵੀ ਲੁਣਿਆ ਖੇਤ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪੈਰ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਬਾਲਕ ਬੋਧਿਆ ਚੇਤ ਖੀਰ ਪੀਆ ਖਿਲਾਈਆ ਬਣ ਜਾ ਰਿਹਾ ਮਿੱਤਰਾ ਮਾਤ ਪਿਤਾ ਸੁਤ ਹੇਤ ਮਾਤ ਪਿਤਾ ਸਿਤ ਨਿਉ ਮਾਤ ਪਿਤਾ ਸੁਤ ਨਿਉ ਘਨੇਰਾ ਮਾਇਆ ਮੋਹ ਸਬਾਈ ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ ਰਾਮ ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜਾ ਹੇਤ ਕਉ ਨਾਨਕ ਪ੍ਰਾਣੀ ਪਹਿਲੇ ਪੈਰ ਛੂਟੇਗਾ ਹਰ ਚੇਤ

ਹੈ ਧਨ ਸੰਚਵਾਏ ਵਣ ਜਾ ਰਿਹਾ ਮਿੱਤਰਾ ਹਰ ਨਾਮਾ ਹਰ ਨਾ ਸੰਭਾਲ ਹਰ ਨਾਮਾ ਹਰ ਹਰ ਕਦੇ ਨਾ ਸੰਭਾਲੇ ਜੇ ਹੋਵੇ ਅੰਤ ਸਿਖਾਈ ਤਨ ਸੰਥੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰਮੇਲੇ ਜੋ ਸੋ ਹਰ ਹਰ ਨਾਮ ਸੰਭਾਲ ਕਉ ਨਾਨਕ ਤੀਜੇ ਪੈਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਦੀ ਕਰ ਸੇਵਾ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਹਾਦੀ ਹਰ ਸੇਵਾ ਖਿਣ ਖਿਣ ਹਰ ਸੇਵੋ ਖਿਨ ਖਿਨ ਢਿੱਲ ਮੂਲ ਨਾ ਕਰਿਓ ਜਿਥੇ ਆਸਥਿਰ ਜੁਗ ਜੁਗ ਹੋਵੋ ਹਰ ਸੇਤੀ ਸਦਮਾਣੋ ਰਲਿਆ ਜਨਮ ਮਰਨ ਦੁੱਖ ਹੋਵੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂਦੀ ਕਉ ਨਾਨਕ ਪ੍ਰਾਣੀ ਚੌਥੇ ਪੈਰੇ ਸਫਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ ਧਰ ਧਰ ਪਾਏ ਤਾਂ ਉਦਰੈ ਮਾਹੇ ਦਸੀ ਮਾਸੀ ਮਾਨਸ ਕੀ ਆ ਵਣਜਾਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਏ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁਤਬੰਤਾ ਤਿਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਮਾ ਕਰਾਏ ਆਪੇ ਇਸ ਜਨਤਾ ਵਾਸ ਕੇ ਚਨਾਹੇ ਕਉ ਨਾਨਕ ਪ੍ਰਾਣੀ ਪਹਿਲੇ ਪੈਰੇ ਤਰ ਪਾਏ ਤਾਂ ਉਦਰੈ ਮਾਹੇ ਦੂਜੇ ਪੈਰੇ ਰਹਿਣ ਕਹਿ ਵਣਜਾਰਿਆ ਮਿੱਤਰਾ ਭਰ ਜੁਆਂ ਬਿੰਜੋ ਭਰ ਜੁਆਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ ਮਨ ਮਤਾ ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਿਗੁਰ ਕਬੋ ਨੂੰ ਸੇਵਿਆ ਸਿਰ ਠਾਡੇ ਜਮ ਜੰਦਾਰਾ ਧਰਮ ਰਾਏ ਜਪ ਕੁਸ ਬਵਰੇ

ਮੁਗਨਾਂ ਦਾ ਗਿਆਨ ਪੁੱਤਰ ਕੁਲਤਰ ਮਾਉ ਮੋਹ ਲਪਟਿਆ ਬਣ ਜਾ ਰਿਹਾ ਮਿੱਤਰਾ ਅੰਤਰ ਲੈ ਲਹਿਰ ਲੁਭਾਨ ਅੰਤਰ ਲਹਿਣ ਅੰਤਰ ਲਹਿਰ ਲੁਭਾਨ ਪੁਰਾਣੀ ਸੋ ਪ੍ਰਭ ਚੇਤਨਾ ਆਵੈ ਸਾਧ ਸੰਗ ਸਿਵ ਸੰਗ ਨ ਕੀਆ ਬਹੁ ਜੋ ਨੀ ਦੁਖ ਪਾਵੈ ਸਿਰਜਨ ਹਾਰ ਵਿਸਾਰਿਆ ਸਵਾਮੀ ਇੱਕ ਨਿਮਕ ਨ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪੈਰੈ ਬਿਕ ਸੰਚੇ ਅੰਧ ਗਿਆਨ ਚੌਥੇ ਪੈਰੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਦਿਨ ਨੇੜਿਆ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪੁਰਾਣੀ ਗੁਰਮੁਖ ਨਾਮ ਸੰਭਾਲ ਪੁਰਾਣੀ ਅੰਤੇ ਹੋਏ ਸਿਖਾਈ ਇਹ ਮੋਹ ਮਾਇਆ ਤੇਰਾ ਸੰਗ ਨਾ ਚੱਲੈ ਝੂਠੀ ਪ੍ਰੀਤ ਲਗਾਈ ਸਗਰੀ ਲੈ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਾਨਣ ਹੋਏ ਕਉ ਨਾਨਕ ਪ੍ਰਾਣੀ ਚੌਥੇ ਪੈਰੈ ਦਿਨ ਨੇੜਾ ਆਇਆ ਸੋਏ ਲਿਖਿਆ ਆ ਗੋਵਿੰਦ ਕਾ ਬਣ ਜਾ ਰਿਹਾ ਮਿੱਤਰਾ ਉੱਠ ਚਲੇ ਕਮਾਣਾ ਸਾਥ ਕ੍ਰਤੀ ਬਿਲਮ ਨਾ ਦੇਵਨੀ ਬਣ ਜਾ ਰਿਹਾ ਮਿੱਤਰਾ ਉਹਨੀ ਤਕੜੇ ਪਾਏ ਹੱਥ ਲਿਖਿਆ ਆ ਫਕੜ ਚਲਾਇਆ ਮਨ ਮੁਖ ਸਦਾ ਦੁਹੇਲੇ ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਹਿ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੋਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋ ਹੈ ਦਰਬਾਰੇ ਮਨ ਮੁਖ ਸਦਾ ਪਵਾਤ ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਛੰਤ ਏਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦੇ ਆਣੀ ਪੇੜੈ ਕਿਉ ਕਰ ਹਰ ਦਰਸ਼ਨ ਪਿਖੈ ਹਰ ਹਰ ਪ੍ਰੀ ਕਿਰਪਾ ਕਰੇ ਗੁਰਮੁਖ ਸਾਵੜੈ ਕੰਮ ਸਿੱਖੈ ਸਾਵੜੈ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ ਸਈਆ ਵਿੱਚ ਫਿਰੈ ਸਹੇਲੀ ਹਰ ਦਰਗਹਿ ਬਾਲ ਉਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦੇ ਆਣੀ ਪੇੜੈ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬਲਾ ਗੁਰਮੁਖ ਹਰ ਪਾਇਆ ਗਿਆਨ ਅੰਧੇਰਾ ਕੱਟਿਆ ਗੁਰਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰਗਿਆਨ ਅੰਧੇਰਾ ਬਿਨਸਿਆ ਰਤਨ ਪਦਾਰਥ ਲਾਦਾ ਹੋ ਮੈਂ ਰੋ ਗਿਆ ਦੁੱਖ ਲਾਥਾ ਆਪ ਆਪੇ ਗੁਰਮੁਖ ਖਾਦਾ ਅਕਾਲ ਮੂਰਤ ਵਰ ਪਾਇਆ ਬਿਨਾਸੀ ਨਾ ਕਦੇ ਮਰੇ ਨਾ ਜਾਇਆ ਵਿਵਾਹ ਹੋਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖ ਹਰ ਪਾਇਆ ਹਰ ਸੱਤ ਸੱਤੇ ਮੇਰੇ ਬਾਬੂਲਾ ਹਰ ਜਨ ਮਿਲ ਜਾਈ ਸੁਹੰਦੀ ਪੇ ਵਿਕੜੈ ਹਰ ਜਪ ਸੁਹੇਲੀ ਵਿੱਚ ਸਾਹੁਰੜੈ ਖਰੀ ਸੁਹੰਦੀ ਸਾਹੁਰੜੈ ਵਿੱਚ ਖਰੀ ਸੁਹੰਦੀ ਜਿਨ ਪੇ ਵਿਕੜੈ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ ਜਿਨ੍ਹਾਂ ਮਨ ਜਿਣ ਪਾਸਾ ਢਾਲਿਆ ਹਰ ਸੰਤਿਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਆਨੰਦੀ ਹਰ ਸੱਤ ਸੱਤ ਮੇਰੇ ਬਾਬੂਲਾ ਹਰ ਜਨ ਮਿਲ ਜਾਈ ਸੁਹੰਦੀ ਹਰ ਪ੍ਰਭ ਮੇਰੇ ਬਾਬੂਲਾ ਹਰ ਦੇਵ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਬਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡ ਵਰ ਭੰਡ ਹਰ ਸੋਭਾ ਹੋਈਏ ਦਾਨ ਨਰ ਲੈ ਰਲਾਇਆ ਹੋਰ ਮਨ ਮੁਖ ਦਾਜ ਜੀ ਰੱਖ ਦਿਖਾ ਲੈ ਸੁਕੂੜ ਅੰਕਾਰ ਕਚ ਪਾਜੋ ਹਰ ਪ੍ਰਭ ਮੇਰੇ ਬਾਬਲਾ ਹਰ ਦੇਵ ਦਾਨ ਮੈਂ ਦਾਜੋ ਹਰ ਰਾਮ ਨਾਮ ਮੇਰੇ ਬਾਬਲਾ ਮਿਲ ਤਾਂ ਹਰ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਧਨ ਵੇਲ ਵਧਾਂਦੀ ਹਰ ਜੁਗੋ ਜੁਗੋ ਜੁਗ ਜੁਗੈ ਜੁਗੋ ਸਦ ਪੀੜੀ ਗੁਰੂ ਚਲੰਦੀ ਜੋਗ ਜੋਗ ਪੀੜੀ ਚੱਲੈ ਸਤਿਗੁਰ ਕੀ ਜਿਨੀ ਗੁਰਮੁਖ ਨਾਮ ਤੇ ਆਇਆ ਹਰ ਪੁਰਖ ਨਾ ਕਬਹੀ ਬਿਨਸੈ ਜਾਵੈ ਨਿਦੇਵੈ ਚੜੈ ਸੁਆਇਆ ਨਾਨਕ ਸੰਤ ਸੰਤ ਹਾਰੇ ਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਧਨ ਵੇਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਛੰਤ ਏਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀ ਉਹ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭਾ ਤੇਰੇ ਨਾਲ ਲਏ ਸੰਗ ਸਹਾਈ ਹਰ ਨਾਮ ਤੇ ਆਏ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵੇ ਚਰਨ ਕਮਲ ਚਿਤਲਾਏ ਜਲ ਥਲ ਪੂਰ ਰਿਹਾ ਬਨਵਾਰੀ ਘੜ ਘੜ ਨਦਰ ਨਿਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰਿਆ ਜੀ ਉਹ ਮਿੱਤਰਾ ਬਿਕ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁੱਖ ਨਾ ਵਿਆਪੈ ਗੁਰ ਪੂਰਾ ਭੇਟੈ ਵਡਭਾਗੀ ਆਠ ਪੈਰ ਪ੍ਰਭ ਜਾਪੈ ਅਜੁਗਾਦੀ ਸੇਵਕ ਸਵਾਮੀ ਭਗਤਾਂ ਨਾਮ ਆਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ
ਮਨ ਪਿਆਰਿਆ ਜੀਓ ਮਿੱਤਰਾ ਹਰ ਰੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨੇਚਰ ਮੱਲੀ ਹਰ ਦਰ ਸੇਵੇ ਕਲਾ ਕਪੇਵੇ ਨੇ ਚਲਾਸਣ ਪਾਇਆ ਤੈ ਜਨਮ ਨਮਰ ਨਯਾ ਮਣ ਜਾਣਾ ਸੰਸਾ ਦੁੱਖ ਮਿਟਾਇਆ ਚਿਤ੍ਰਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਛੂਣ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਸਿਮਰ ਸਵਾਮੀ ਸੁਖੈ ਗਾਮੀ ਇੱਛ ਸਗਲੀ ਪੁੰਨੀਆ ਗੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਸ੍ਰੀ ਵਿਛੁਨਿਆ ਅੰਤਰ ਬਾਰ ਸਰਬਤ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅਗਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਉੱਠੇ ਸ੍ਰੀ ਤਰ ਪਾਏ ਮੰਗਲ ਗਾਏ ਇੱਛ ਪੁੰਨੀ ਸਤਿਗੁਰ ਤੁੱਠੇ ਲੜ ਲੀਨੇ ਲਾਏ ਨੋ ਨਿਤ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਛੰਤ ਮਹੱਲਾ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਡੱਖਣਾ ਹੱਠ ਮੰਜਾਹੂ ਮਾਂ ਪੀੜੀ ਪੱਸੇ ਕਿਉ ਦੀਦਾਰ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਛੰਤ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ ਦੁਤੀਆ ਭਾਉ ਵਿਪਰੀਤ ਨੀਤ ਦਾਸਾ ਨਹਿ ਭਾਵੈ ਜੀਓ ਦਾਸਾ ਨਹਿ ਭਾਵੈ ਬਿੰਦਰ ਸਾਵੈ ਏਖਿਨ ਧੀਰਜ ਕਿਉ ਕਰੈ ਨਾਮ ਬਿਹੂ ਨਾ ਤਨ ਮਨਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ ਗੁਣ ਸਾਧ ਸੰਗ ਮਿਲ ਗਾਵੈ ਨਾਨਕ ਕੇ ਸਵਾਮੀ ਧਾਰੈ ਅਨੁਗ੍ਰਹੋ ਮਨ ਤਨ ਅੰਕ ਸਮਾਵੈ ਡੱਖਣਾ ਸੋਹੰਦੜੋ ਹਬਠਾਏ ਕੋਈ ਨੰਦ ਦਿਸੈ ਡੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਚੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀ ਹੈ ਜੀਓ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉਂ ਮਨੋ ਵਿਸਾਰੀ ਹੈ ਜੀਓ ਕਿਉਂ ਮਨੋ ਵਿਸਾਰੀਐ ਨਿਮਖ ਨਿਟਾਰੀਐ ਗੁਣਵਤ ਪ੍ਰਾਣ ਗੁਣਵੰਤ ਪ੍ਰਾਣੇ ਹਮਾਰੇ ਮਨ ਵਾਂਛਿਤ ਫਲ ਦੇਤੈ ਸਵਾਮੀ ਜੀ ਕੇ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੇ ਸਾਥ ਸਰਬ ਕੈ ਸਾਥੇ ਜਪ ਜੂਐ ਜਨਮ ਨਹਾਰੀਐ ਨਾਨਕੀ ਬੇਨੰਤੀ ਪ੍ਰਪੈ ਕਿਰਪਾ ਕਰ ਭਵ ਜਲ ਤਾਰੀਐ ਡੱਖਣਾ ਧੂੜੀ ਮਜਨ ਸਾਧ ਖੇ ਸਾਈ ਥੀਏ ਕਿਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ ਚੰਤ ਸੁੰਦਰ ਸਵਾਮੀ ਧਾਮ ਭਗਤੈ ਵਿਸਰਾਮ ਆਸਾ ਲਗ ਜੀਵ ਤੇ ਜੀਓ ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੇ ਜੀਓ ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਪੀਵ ਤੇ ਬਿਖੈ ਬਨ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਮੇਰੇ ਸਾਧ ਸੰਗਤ ਨਿਦਮਾਨਿਆ ਸਰਬ ਸੋ ਸੁਖ ਆਨੰਦ ਘਣ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਇੱਕ ਤਿਲ ਨੇ ਵਿਸਰੈ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵਤੇ ਡੱਖਣਾ ਜੋ ਤੋ ਕਿਨੇ ਆਪਣੇ ਤਿੰਨਾਂ ਕੋ ਮਿਲੇ ਹੋਏ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਹੋਏ ਛੰਤ ਪ੍ਰੇਮ ਠਗੋਰੀ ਪਾਏ ਰਜਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਇਆ ਦੋਖ ਸਭ ਜੋ ਹੋਇਆ ਭਗਤ ਲਖਣ ਘਰ ਬਸ ਭਏ ਮਨ ਸਰਬ ਸੁਖ ਉੱਠੇ ਗੋਬਿੰਦ ਤੁੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇੱਛ ਪੁਜਾਇਆ ਬਹੁਤ ਨਮਾਇਆ ਹੋਇਆ ਕਰ ਗਲੀ ਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਇਆ ਡੱਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਦੋ ਚੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨ ਸਵਾਰਿਆ ਪੂਰਨ ਕਿਰਪਾ ਕਰੀ ਕਰ ਗਲੀ ਨੇ ਹਰ ਜਸੋ ਦੀਨੇ ਜੋੜ ਨਾ ਧਾਵੈ ਨ ਮਰੀ ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਇ ਕਥ ਸੁਆਮੀ ਸਤਿਕਾਇ ਜਾਇ ਨਾਨਕ ਵਾਰਿਆ ਸ੍ਰੀ ਰਾਗ ਮਹਲਾ ਚੌਥਾ ਵਣਜਾਰਾ ਇੱਕ ਓਂਕਾਰ ਸਤਨਾਮ ਗੁਰ ਪ੍ਰਸਾਦ ਹਰ ਹਰ ਉਤਮ ਨਾਮ ਹੈ ਜਿਨ ਸਿਰਿਆ ਸਭ ਕੋਈ ਜੀਓ ਹਰ ਜੀ ਸਭੇ ਪ੍ਰਤਪਾਲ ਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈ ਹੈ ਤਿਸ ਬਿਨ ਅਵਰ ਨ ਕੋਇ ਜੋ ਮੋਹ ਮਾਇਆ ਚਿਤ ਲਾਇੰਦੇ ਸੇ ਛੂਟ ਚਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਿਖਾਈ ਹੋਏ ਮੈਂ ਹਰ ਬਿਨ ਅਵਰ ਨ ਕੋਏ ਹਰ ਗੁਰ ਸਰਨਾਈ ਪਾਈ ਆਏ ਵਣਜਾਰਿਆ ਮਿੱਤਰਾ ਵਡ ਭਾਗ ਪ੍ਰਾਪਤ ਹੋਏ ਰਹਾ ਸੰਤ ਜਨਾ ਵਿਣ ਭਾਈਆ ਹਰ ਕਿਨੇ ਨਾ ਪਾਇਆ ਨਾਓ ਵਿੱਚ ਹੋਮੈ ਕਰਮ ਕਮਾਉਂਦੇ ਜਿਉ ਵੇ ਸਵਾਪੂਤ ਨੇ ਨਾਓ ਪਿਤਾ ਜਾਤ ਤਾਂ ਹੋਈ ਹੈ ਗੁਰ ਤੁੱਠਾ ਕਰੇ ਫਸਾਓ
ਵਡਭਾਗੀ ਗੁਰ ਪਾਇਆ ਹਰ ਐ ਨਸ ਲੱਗਾ ਭਾਓ ਜਨ ਨਾਨਕ ਰਾਮ ਪਛਾਣਿਆ ਹਰ ਕੀਮਤ ਕਰਮ ਕਮਾਓ ਮਨ ਹਰ ਹਰ ਲਾਗਾ ਚਾਓ ਗੁਰ ਪੂਰੇ ਨਾਮ ਦੜਾਇਆ ਹਰ ਮਿਲਿਆ ਹਰ ਪ੍ਰਭ ਨਾਓ ਰਹਾਉ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆਂ ਨਾਲ ਹਰ ਚਲ ਸੀ ਹਰ ਅੰਤੇ ਲੈ ਛਡਾਏ ਹੋ ਬਲਿਹਾਰੀ ਤਿਨ ਕਹੋ ਜਿਨ ਹਰ ਮਨ ਉਠਾਇਆ ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪੁਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰਸਬਦੀ ਪਾਰ ਲੰਘਾਏ ਰਹਾਉ ਹਰ ਆਪੇ ਆਪ ਉਪਾਏਦਾ ਹਰ ਆਪੇ ਦੇਵੈ ਲੇ ਹਰ ਆਪੇ ਭਰਮ ਭੁਲਾਏਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਆਏ ਸੇ ਵਿਰਲੇ ਕਈ ਕੇ ਹੋ ਬਲਿਹਾਰੀ ਤਿਨ ਕਹੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾਏ ਮਨ ਹਰ ਹਰ ਜਪਨ ਕਰੇ ਹਰ ਗੁਰਸਰਣ ਆਈ ਭੱਜ ਕੋ ਜਿੰਦੂ ਸਭ ਕਿਲਵੇ ਦੁੱਖ ਪਰ ਹਰੇ ਰਹਾਉ ਘਾਟ ਘਾਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਭਤ ਗੁਰਪੂਰਾ ਸੰਗੋ ਭੇਟੀਐ ਹਰਾਏ ਵਸੈ ਮਨ ਚਿਤ ਮੈਂ ਧਰ ਨਾਮ ਅਧਾਰੈ ਹਰ ਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਉ ਹੈ ਹਰ ਨਾਮ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਾਤ ਰਹਾਉ ਜਿਨਕੋ ਪੂਰਵ ਲਿਖਿਆ ਸਿਆਏ ਮਿਲੇ ਗੁਰਪਾਸ ਸੇਵਕ ਭਾਈ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਨ ਤਨ ਵਣਜ ਵਪਾਰੀਆ ਜਨ ਵੱਖਰ ਲੱਦੇ ਅੜਾ ਹਰ ਰਾਸ ਗੁਰਮੁਖਾਂ ਧਰਮ ਕੂਜਲੇ ਸਿਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨਾ ਆਪ ਤੁੱਠਾ ਗੁਣ ਸਾਸ ਹਰ ਧਿਆਵੋ ਸਾਸ ਗਿਰਾਸ ਮਨ ਪ੍ਰੀਤ ਲਗੀ ਤਿਨਾ ਗੁਰਮੁਖਾਂ ਹਰ ਨਾਮ ਜਿਨਾ ਰਹਿ ਰਾਸ ਰਹਾਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਖੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਿਰਚਲ ਮਤ ਅਪਾਰ ਰਤਨ ਮੁਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇ ਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੀ ਹੈ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਮਨ ਮਾਇਆ ਮੋਇਆ ਵੇਖਣ ਸੁਣਨ ਨਾ ਹੋਏ ਸਹਿ ਦੇਖੈ ਬਿਨ ਪ੍ਰੀਤ ਨਾ ਉਪਜੈ ਅੰਦਾ ਕਿਆ ਕਰੇ ਨਾਨਕ ਜਨ ਅੱਖੀ ਲਿਪੀਆ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕੋ ਦੀ ਬਾਣ ਹਰ ਹਰ ਇੱਕ ਸਦਾ ਹੈ ਅਮਰ ਇੱਕੋ ਹਰ ਚਿਤ ਧਰ ਹਰ ਤਿਸ ਬਿਨ ਕੋਈ ਨਾਹੀ ਡਰ ਭਰਮ ਭਉ ਦੂਰ ਕਰ ਹਰ ਤਿਸੈ ਨੂੰ ਸਲਾਹੇ ਚੁਦ ਜੀ ਤੁਧ ਰੱਖੇ ਬਾਹਰ ਘਰ ਹਰ ਜਿਸ ਨੂੰ ਹੋਏ ਦਿਆਲ ਸੋ ਹਰ ਜਪ ਭਉ ਬਿਖਮ ਤਾਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ ਇੱਕ ਜਗਾਂ ਦੇ ਨਾ ਲਹਨ ਇੱਕ ਸੁੱਤਿਆਂ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਧਕਾ ਸਬਰ ਸਬਰ ਤੋਂ ਸਮ ਲਾਇਕਾਂ ਦੀਦਾਰ ਪੂਰੇ ਪਾਇਸਾ ਆਓ ਨਾਹੀ ਖਾਇਕਾ ਪੌੜੀ ਸਭ ਆਪੇ ਤੋਂ ਦੁਪਾਏ ਕਹਿ ਆਪ ਘਰ ਲਾਈ ਤੂੰ ਆਪੇ ਆਪ ਵਿਗਸਦਾ ਆਪਣੀ ਵਡਿਆਈ ਹੱਥ ਦੁਬਾਰ ਕਿਛ ਨਾਈ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਾ ਸਭਨੀ ਥਾਈ ਹਰ ਤਿਸੈ ਧਿਆਵੋ ਸੰਤ ਜਨੋ ਜੋ ਲੈ ਛਡਾਈ ਸਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾ ਹੋ ਸਭਨਾ ਜੀਆਂ ਇੱਕਾ ਛਾਓ ਆਪੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੈ ਜਾ ਪਤ ਲੇਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸੁਨਿਓ ਤੇ ਸਾਗੈ ਮਰ ਚੱਲੀਐ ਤ੍ਰਿਕ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ ਪੌੜੀ ਤੁਧ ਆਪੇ ਧਰਤੀ ਸਾਜੀਐ ਚੰਦ ਸੂਰਜ ਦੋਏ ਦੀਵੇ ਦਸ ਚਾਰ ਹੱਠ ਤੁਧ ਸਾਜਿਆ ਵਾਪਾਰ ਕਰੀਵੇ ਇਕਨਾ ਨੂੰ ਹਰ ਲਾਭ ਦੇ ਜੋ ਗੁਰਮੁਖ ਸੀਵੇ ਤਿੰਨ ਜਮ ਕਾਲ ਨ ਵਿਆਪਈ ਜਿਨ ਸਾਚੇ ਅੰਮ੍ਰਿਤ ਜੀਵੇ ਹੋਏ ਆਪ ਛੁੱਟੇ ਪਰਿਵਾਰ ਸਿਓ ਤਿੰਨ ਪਿੱਛੇ ਸਭ ਜਗ ਛੁੱਟੀ ਵੈ ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਭਗਤ ਵਿਚਾਰੇ ਸੁਬੰਧਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਈ ਤਾਂ ਕਹੀ ਨਾ ਜਾਏ
ਸਰੈ ਸਰੀਅਤ ਕਰੈ ਵਿਚਾਰ ਬਿਨ ਬੂਝੈ ਕੈਸੇ ਪਾਵੈ ਪਾਰ ਸਿੱਧ ਕਰ ਸਿੱਧਾ ਮਨ ਕਰ ਮਕਸੂਦ ਜੇ ਧੀਰ ਦੇਖਾ ਤੇ ਧੀਰ ਮੌਜੂਦ ਮਹਲਾ ਤੀਜਾ ਗੁਰ ਸਭਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਸਾਮਲੇ ਜਾਮਨ ਰਹਿ ਹਦੂਰ ਪੌੜੀ ਸਭ ਦੀਪ ਸਭ ਸਾਗਰਾ ਨਾਮ ਖੰਡ ਚਾਰ ਵੇਦ ਦਸ ਅਸ਼ਟ ਸਪਤ ਦੀਪ ਸਭ ਸਾਗਰਾ ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਦਾ ਹਰ ਸਭਨਾ ਭਾਣਾ ਸਪਤ ਦਾ ਧਿਆਵ ਜੀ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰਿ ਅਰਾਧੇ ਤਿਨਹੁ ਕੁਰਬਾਣਾ ਤੂੰ ਆਪੇ ਆਵਰਦਾ ਕਰ ਜੋਜ ਵਿਡਾਣਾ ਸੁਖ ਮਹੱਲਾ ਤੀਜਾ ਕਲੋ ਮਸਾਜਨੀ ਕਿਆ ਸਦਾ ਯਹਿ ਦਹੀ ਲਿਖ ਲਿਓ ਸਦਾ ਸਾਹਿਬ ਕੈ ਰੰਗ ਰਹੇ ਕਮੋ ਨਾ ਤੂੰ ਟਸਨੇ ਹੋ ਕਲੋ ਮਸਾਜਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਧੁਰ ਛੋਡੀ ਸੱਚੈ ਪਾਏ ਮਹੱਲਾ ਤੀਜਾ ਨਦਰੀ ਆਪਦਾ ਨਾਲ ਨਾ ਚੱਲੇ ਵੇਖੋ ਕੋ ਵਿਓ ਪਾਏ ਸਤਿਗੁਰ ਸੱਚ ਦ੍ਰਿੜਾਇਆ ਸੱਚ ਰਹੋ ਲਿਵ ਲਾਏ ਨਾਨਕ ਸਭ ਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਜਾਣੈ ਭੇਤ ਜੋ ਕੀਚੈ ਸੋ ਹਰ ਜਾਣਦਾ ਮੇਰਾ ਮਨ ਹਰ ਚੇਤ ਸੋ ਡਰੈ ਜੀ ਪਾਪ ਕਮਾਉਂਦਾ ਧਰਮੀ ਵਿਕਸੇਤ ਤੂੰ ਸੱਚਾ ਆਪਣੇ ਆਓ ਸੱਚ ਤਾਂ ਡਰੀਐ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹਲਾ ਤੀਜਾ ਕਲਮ ਜਲਾਓ ਸਣ ਮਸਵਾਣੀਐ ਕਾਗਜ ਭੀ ਜਲ ਜਾਓ ਲਿਖਣ ਵਾਲਾ ਜਲ ਬਲਾਓ ਜਿਨ ਲਿਖਿਆ ਦੂਜਾ ਭਾਓ ਨਾਨਕ ਪੁਰਬ ਲਿਖਿਆ ਕਮਾਉਣਾ ਅਵਰਣ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਵਿੜਨਾ ਵੈ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਾ ਸੁਣੀ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸਲੋਕ ਮਹੱਲਾ ਤੀਜਾ ਹਉ ਹਉ ਕਰਤੀ ਸਭ ਮੋਈ ਸੰਭਵ ਕਿਸੇ ਨਾਲ ਦੂਜੇ ਭਾਈ ਦੁੱਖ ਪਾਇਆ ਸਭ ਜੋ ਹੀ ਜਮਕਾਲ ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸੰਭਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਆਇਆ ਚਾਰੀ ਬੁਰੀ ਆ ਮਨੁੱਖ ਸੁਦਾ ਕਾਲੀਆ ਬਾਹਰ ਚਿੱਟ ਵੀ ਆ ਰੀ ਸਾਖਰਤ ਨਾੜੀਆਂ ਜੋ ਸੇਵਾ ਦਰ ਖੜੀ ਆ ਨਾਲ ਖਸਮੈ ਰਤੀਆ ਮਾਣ ਸੁਖਰਲੀਆ ਹੁੰਦਾ ਤਾਣ ਤਾਣੀਆਂ ਰਹਿਣ ਮਾਨਣੀਆ ਨਾਨਕ ਜਨ ਸਿਖਾਤਾ ਜੇ ਤਿੰਨ ਕਹਿ ਸੰਗ ਮਿਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਲ ਵਸਾਏ ਦਾ ਹੈ ਆਪੇ ਵਿੱਚ ਸਿਬਾਲ ਤੂੰ ਆਪੇ ਕਮਲ ਲਿਪਤਾ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਇੰਦਾ ਇੱਕ ਨਿਮਕ ਘੜੀ ਕਰ ਖਿਆਲ ਹਰ ਤੂੰ ਦੋ ਬਾਰ ਕਿਚ ਨਹੀਂ ਗੁਰਸਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਤਨ ਖਸਮ ਚਲੈ ਰਜਾਈ ਦਰ ਕਰ ਸੋਭਾ ਮੈਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨ ਮੁਖ ਨਾਮ ਵਿਹੂਣਿਆ ਰੰਗ ਸੁੰਭਾ ਦੇਖ ਨਾ ਭੁੱਲ ਇਸ ਦਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ ਦੂਜਾ ਲੱਗੇ ਪਛਮੇ ਮੂਰਖ ਅੰਧ ਗਵਾਰ ਪਿਸ਼ਟਾ ਅੰਦਰ ਕੀਟ ਸੇ ਪੈ ਪਛੈ ਵਾਰ ਵਾਰ ਨਾਨਕ ਨਾਮ ਰੱਤੇ ਸੇ ਰੰਗਲੇ ਗੁਰ ਕੈ ਸਹਿ ਸੁਭਾਏ ਭਗਤੀ ਰੰਗ ਨਾ ਉਤਰੇ ਸਹਿਜੇ ਰਹਿ ਸਮਾਏ ਪੌੜੀ ਸਿਸਟੋ ਪਾਈ ਸਭ ਤੁਦ ਆਪੇ ਰਿਜਕ ਸੰਭਾਇਆ ਇੱਕ ਵਾਰ ਚਲ ਕਰਕੇ ਕਾਮ ਦੇ ਮੋਹ ਪੂਰਕ ਸਤ ਤਿਨੇ ਢਾਇਆ ਤੁਦੇ ਆਪੇ ਭਾਵੇ ਸੁਖ ਰਹਿ ਤੁਦ ਉਤੇ ਕਾਮ ਹੋਏ ਲਾਇਆ ਇੱਕ ਨਾ ਸੱਚ ਬੁਲਾਇਆ ਤੇ ਨਾ ਤੁੱਟ ਭੰਡਾਰ ਦੇਵਾਇਆ ਹਰ ਚੇਤ ਖਾਇਤ ਨਾ ਸਫਲ ਹੈ ਚੇਤਾ ਹੱਥ ਤੜਾਇਆ ਸਲੋਕ ਮਹਲਾ ਤੀਜਾ ਪਾੜ ਪੜ ਪੰਡਤ ਬੇਦ ਵਖਾਣੇ ਮਾਇਆ ਮੋਹ ਸੁਆਏ ਦੂਜੇ ਭਾਇ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜੰਜੀਓ ਪਿੰਡ ਦਿੱਤਾ ਤਿਸ ਕਵਾਉ ਨਾ ਚੇਤਾ ਹੈ ਜੋ ਦੇਂਦਾ ਰਿਸ਼ਕ ਸੰਭਾਏ ਜਮਕਾ ਫਾਹਾ ਗਲੋ ਨਾ ਕੱਟਿਆ ਫਿਰ ਫਿਰ ਆਵੇ ਜਾਏ ਮਨ ਮੁਖ ਚੁ ਨਾ ਸੂਜੇ ਅੰਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੈ ਮਨ ਆਏ ਸੁਖ ਮਾਣੇ ਸੁਖ ਪਹਿਨਣਾ ਸੁਖੇ ਸੁਖ ਵਿਆਏ ਨਾਨਕ ਨਾਨਕ ਸੋ ਨਾ ਮਨ ਨਾ ਵਿਸਾਰੀਐ ਜਿਤ ਦਰ ਗਹਿ ਜਿਤ ਦਰ ਸੱਚੈ ਸੋਭਾ ਪਾਏ ਮਹਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣ ਧਾਸ ਗੁਰਮਤੀ ਆ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤੇ ਸਕਾ ਸਿਫਤ ਕਰੇ ਅਰਦਾਸ ਸੱਚੇ ਸਭ ਸਲਾਣਾ ਸੁਖੇ ਸੁਖ ਨਿਵਾਸ ਜਤ ਸੰਜਮ ਮਨਾਇ ਮਾਏ ਬਿਨਾ ਵਿਤ੍ਰਿਕ ਜੀਵਾਸ ਗੁਰਮਤੀ ਨਾਉ ਪਾਈਐ ਮਨਮੁਖ ਮਨ ਮੁਖ ਮੋਏ ਵਿਨਾਸ ਜਿਉ ਭਾਵੇ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ
ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾਰਾਸ ਸਭ ਤੋਂ ਦੇ ਪਾਸੋਂ ਮੰਗਦਾ ਹੈ ਨਿਤਕਾਰੇ ਅਰਦਾਸ ਜਿਸ ਤੂੰ ਦੇ ਤੇ ਸਭ ਕਿਛ ਮਿਲੇ ਇੱਕ ਨਾ ਦੂਰ ਹੈ ਪਾਸ ਤੁਦ ਬਾਜੋ ਥਾਉ ਕੋ ਨਾਹੀਂ ਜਿਸ ਪਾਸੋਂ ਮੰਗੀ ਹੈ ਮਨ ਵੇਖੋ ਕੋ ਨਿਰਜਾਸ ਸਭ ਤੁਦੈ ਨੂੰ ਸਮਾਨ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਸਲੋਕ ਮਹਲਾ ਤੀਜਾ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਦਰ ਬ੍ਰਾਹਮਣ ਚੀ ਨਹੀਂ ਮਨ ਮੂਹ ਰੱਗਾ ਵਾਰ ਦੂਜੇ ਭਾਏ ਜਗ ਪ੍ਰਬੋਧਾ ਨਾ ਦੂ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜਮੈ ਵਾਰੋ ਵਾਰ ਮਹਲਾ ਤੀਜਾ ਜਿੰਨੀ ਸਤਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸਾਨ ਸੁਖ ਮਨ ਵਸਾਇ ਚੁੱਕੇ ਕੂਕ ਪਕਾਰ ਆਪੇ ਨੂੰ ਆਪ ਖਾਇ ਖੋਏ ਮਨ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸਬ ਦੀ ਵਿਚਾਰ ਨਾਨਕ ਸਬਦ ਰਤੇ ਸੇ ਮੁਕਤ ਹੈ ਹਰ ਜੀਓ ਹੋਏ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਭਾਵੇ ਥਾਏ ਜਿਸ ਹਰ ਭਾਵੇ ਗੁਰ ਤਿਸ ਗੁਰ ਮਿਲੇ ਜੋ ਹਰ ਨਾਮ ਤੇ ਆਏ ਗੁਰਸਬ ਦੀ ਹਰ ਪਾਈ ਆਏ ਹਰ ਪਾਰ ਲੰਘਾਏ ਮਨ ਹਟਕਿਨ ਨ ਪਾਇਓ ਪੁੱਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੁਖਰੇ ਜਿਸ ਹਰ ਲਏ ਹਰ ਲਾਏ ਸਲੋਕ ਮਹਲਾ ਤੀਜਾ ਨਾਨਕ ਸੋ ਸੂਰਾਵਰੀਆਮ ਜਨ ਵਿੱਚੋਂ ਦੁਸ਼ਟਾ ਅਹੰ ਕਰਨ ਮਾਰਿਆ ਗੁਰਮੁਖ ਨਾਮ ਸੁਣਾਏ ਜਨ ਸਵਾਰਿਆ ਆਪ ਵਸਦਾ ਮੁਕਤ ਸਭ ਕੁਲ ਨਿਸਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨ ਮੁਖ ਮਰੇ ਅਹੰਕਾਰ ਮਰਨ ਵਿਗਾੜਿਆ ਸਭੋ ਵਰਤਾ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨ ਆਵੇ ਸਭ ਦੁੱਖ ਸੁਖ ਵਿਸਾਰਿਆ ਮਹਲਾ ਤੀਜਾ ਗੁਰ ਪੂਰੇ ਹਰ ਨਾਮ ਦੜਾਇਆ ਤਿਨ ਵਿੱਚੋਂ ਭਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹੋ ਮੈਂ ਮਾਰੇ ਇਕ ਲਿਵ ਲਾਗੀ ਅੰਤਰ ਨਾਮ ਵਿਸਾਇਆ ਗੁਰਮਤੀ ਜਮ ਜੋਏ ਨਾ ਸਕੈ ਸਾਚੈ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ਜਨ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਵੈ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਬਾਣ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਕਹਿ ਮੋਹ ਕਿੰਨ ਮੋਹ ਡਿੱਠਾ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾ ਮੋਹ ਪਰਵਰਿਆ ਨਾ ਪੂਜਿਆ ਨਾ ਮੰਨਿਆ ਨਾ ਤਿਲ ਸਭ ਹਿਰਿਆ ਜਿੰਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਸੇ ਆਸਥਿਰ ਜਗ ਰਹਿਆ ਸੇ ਆਸਥਿਰ ਜਗ ਰਹਿਆ ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਆਸਥਿਰ ਜਾਗ ਰਹਿਆ ਸਲੋਕ ਮਹਲਾ ਤੀਜਾ ਆਤਮਾ ਦੇਉ ਪੂਜਿਆ ਗੁਰ ਕੈ ਸਹਿਜ ਸੁਭਾਇ ਗੁਰ ਵਿਣ ਸਹਿਜ ਨ ਆਵੇ ਲੋਏ ਲੋਭ ਮੈਲ ਨ ਵਿੱਚੋਂ ਜਾਏ ਖਿਨ ਪਲ ਰਹਿ ਖਿਨ ਪਲ ਹਰ ਨਾਮ ਵਸੈ ਮਨ ਵਸੈ ਸਭ ਅਰਸਰ ਕੀਰਤ ਨ ਆਏ ਸੱਚੇ ਮੈਲ ਨ ਲਾਗੇ ਮਨ ਲਾਗੈ ਦੂਜੇ ਭਾਏ ਧੋਤੀ ਮੂਲ ਨਾ ਉਤਰੈ ਜੇ ਅਰਸ ਤੀਰਥ ਨਾ ਆਏ ਮਨ ਮੁ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਮਾਏ ਨਾਨਕ ਮਹਿਲਾ ਉਚਰ ਤਾਂਤੀ ਹੈ ਜਾਂ ਸਤਿਗੁਰ ਮਾਏ ਸਮਾਏ ਮਨਮੁਖ ਲੋਕ ਸਮਝਾਈ ਹੈ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲਾਇਆ ਪਈਆ ਕਿਰਤ ਫਿਰਾਏ ਲਿਵਤਾ ਦੋਇ ਰਾਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸਭ ਕਸੋਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਤ ਮਨ ਹੀ ਮੰਜ ਸਮਾਏ ਮਨ ਜੋ ਛੇ ਸੋ ਲੈ ਸੱਚੇ ਸਬਦ ਲੋਕ ਸੁਭਾਏ ਅੰਮ੍ਰਿਤ ਨਾਮ ਸਦ ਪੁੰਚਿਐ ਗੁਰਮੁਖ ਕਾਰ ਕਮਾਏ ਵਿਣ ਮੰਨੈ ਜੇ ਹੋਰੀ ਨਾਲ ਰੁਝਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਮਹਾਠ ਹਾਰਿਆ ਕੂੜ ਕੁ ਸਤ ਕਮਾਏ ਗੁਰ ਪ੍ਰਸਾਦੀ ਮਨ ਜਣਾਏ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨ ਮੁਖਾਵੇ ਜਾਏ ਕੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਧੁਰ ਭਾਗ ਹੋਵੇ ਗੁਰਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉਤਮ ਗੁਰਬਚਨੀ ਸਹਿਜੇ ਚਾਖੀ ਤੈ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜੋ ਸੂਰਜ ਰਹਿਣ ਕੇ ਰਾਖੀ ਅਵਿਸ਼ਵ ਗੋਚਰ ਲਖ ਨਰਾਇਣ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹਲਾ ਤੀਜਾ ਸਤ ਗੁਰ ਸੇਵੇ ਆਪਣਾ ਸੋ ਸਿਰ ਲੇਖ ਲਾਏ ਵਿੱਚੋਂ ਆਪ ਗੁਵਾਏ ਕਹਿ ਰਹਿਣ ਸੱਚ ਲਿਵ ਲਾਏ ਸਤਿਗੁਰ ਜਿਨੀ ਨਾ ਸੇਵਿਓ ਤਿੰਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜੇ ਪਾਏ ਗਿਆਨੀ ਪੂਜਦੇ ਦਰਗਹਿ ਮਿਲੈ ਸਜਾਏ ਆਤਮ ਦੇਉ ਪੂਜੀਐ ਬਿਨ ਸਤਿਗੁਰ ਬੂਝ ਨਾ ਪਾਏ ਜਤ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੈ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ
हर हर नाम जपो मन मेरे जित सदा सुख होवै दिन राती हर हर नाम जपो मन मेरे जित सिमत सब कल विक पाप लाती हर हर नाम जपो मन मेरे जित दाल दुख भुख सब लै जाती हर हर नाम जपो मन मेरे गुरमुख गुरमुख प्रीत लगाती जित मुख भाग लिखिया तुर सचे हर तित मुख नाम

Мне не важно, что вы думаете.

ਹਰਿ ਹਰਿ ਨਾਮ ਵਖਾਣਾ ਸਭ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਇ ਮਹਲਾ ਤੀਜਾ ਅੰਤਰ ਕਪ ਭਗਵਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਝੂਠ ਨ ਜਾਏ ਸਤਸੰਗ ਸਿਓ ਬਾਦ ਰਿਚਾਏ ਆਣ ਦਿਨ ਦੁਖਿਆ ਦੂਜਾ ਪਾਏ ਰਚਾਏ ਹਰ ਨਾਮ ਨਾ ਚੇਤੈ ਬਹੁ ਕਰਮ ਕਮਾਏ ਪੂਰਵ ਲਿਖਿਆ ਸੁਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਿਗੁਰ ਜਿਨੀ ਧਿਆਏ ਆਸੇ ਕਾਢਣਾ ਸੁਆਹੀ ਸੁਵਾਹੀ ਸਤਿਗੁਰ ਜਿਨੀ ਧਿਆਏ ਆਸੇ ਤ੍ਰਿਪਤ ਗਾਹੀ ਸਤਿਗੁਰ ਜਿਨੀ ਧਿਆਏ ਆ ਤਿੰਨ ਜਮ ਡਰ ਨਾਹੀ ਜਿਨਕੋ ਹੁਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ ਤੇ ਨਾ ਇੱਥੇ ਉੱਥੇ ਮੁੱਖ ਉਜਲੇ ਹਰ ਦਰਗਹਿ ਪੈਦੇ ਜਾਹੀ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀ ਜਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੰਡਾ ਭੁੱਲੀ ਨਾਨਕਾ ਫਿਰ ਜਨਮ ਮੁਈਆਸ ਕਸਤੂਰੀ ਕੈ ਭੁੱਲੜੇ ਗੰਦੇ ਡੋਮ ਪਿਆਸ ਪੌੜੀ ਸੋ ਐਸਾ ਹਰ ਨਾਮ ਤੇ ਆਈਐ ਮਨ ਮੇਰੇ ਸੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪਿਆ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ ਸੋ ਐਸਾ ਹਰ ਨਾਮ ਜਪਿਆ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਾ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤੇ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਰਾਜ ਸਭਨਾ ਤੇ ਵੱਡਾ ਸਭ ਨਾਵੈ ਅੱਗੇ ਆਣ ਨਿਵਾਏ ਸਲੋਕ ਮਹਲਾ ਤੀਜਾ ਵੇਸ ਕਰੇ ਕਰੂਪ ਕੁਲਖਣੀ ਮਨ ਖੋਟੈ ਕੂੜਿਆਰ ਫਿਰ ਕਹਿ ਭਾਣੇ ਨਾ ਚਲੈ ਹੁਕਮ ਕਰੇਗਾ ਬਾਰ ਗੁਰ ਕਹਿ ਭਾਣੇ ਜੋ ਚਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨ ਸਕੀਐ ਜੋ ਧੁਰ ਲਿਖਿਆ ਕਰਤਾਰ ਮਨ ਤਨ ਸਭ ਪੈ ਕੰਟ ਕਹੋ ਸਭ ਦੇ ਧਰੇ ਪਿਆਰ ਬਿਨ ਨਾਵੈ ਕਿਨ ਨ ਪਾਇਆ ਤੇ ਖੁਰ ਦੇ ਵਿਚਾਰ ਨਾਨਕ ਸਾਸ ਵਾਲੇ ਸੁਲੱਖਣੀ ਜੇ ਰਾਵੇ ਸਿਰ ਜਨਹਾਰ ਮਹਲਾ ਤੀਜਾ ਮਾਇਆ ਮੁਗਵਾਰ ਹੈ ਤੇ ਸਦਾਨਾ ਦਿਸੈ ਉਰਵਾਰ ਨਾ ਪਾਰ ਮਨ ਮੁਖ ਗਿਆਨੀ ਦੁੱਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ ਭੜਕੇ ਉੱਠ ਬਹੁ ਕਰਮ ਕਮਾਵੈ ਦੂਜੈ ਭਾਏ ਪਿਆਰ ਸਤਿਗੁਰ ਸੇਵੈ ਆਪਣਾ ਭਉਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਉਰਧਾਰ ਪੌੜੀ ਹਰ ਜਲ ਥਰਮਯਲ ਭਰਪੂਰ ਦੂਜਾ ਨਾਹੀ ਕੋਏ ਹਰਿਆ ਬਹਿ ਕਰੇ ਨਿਆਓ ਕੂੜਿਆਰ ਸਭ ਮਾਰ ਕਢੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਓ ਕੀ ਹੋਏ ਸਭ ਹਰ ਕੀ ਕਰੋ ਉਸਤਤ ਜਿਨ ਗਰਭਨਾਥ ਰਾਖ ਲੀ ਹੋਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ ਸਲੋਕ ਮਹਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ ਫਿਰ ਛੋਟਿਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੈ ਕਰੂਪ ਕੁਸੋਹਣੀ ਪਰ ਹਰ ਛੋਡੀ ਪਤਾਰ ਮਹਲਾ ਤੀਜਾ ਸਭ ਰਤੀ ਸੁਹਾਗਣੀ ਗੁਰ ਕੈ ਭਾਏ ਪਿਆਰ ਸਦਾ ਰਾਵੇ ਫਿਰ ਆਪਣਾ ਸੱਚਾ ਪ੍ਰੇਮ ਪਿਆਰ ਆ ਸੁਹਾਲਿਓ ਸੁੰਦਰੀ ਸੁਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤਤ ਜਿਨ ਪਾਥੇ ਕਾਢਿਆ ਹਰ ਸੁਧਨੋ ਕਰੇ ਸਭ ਨਮਸਕਾਰ ਜਿਨ ਪਾਪੇ ਤੇ ਰੱਖਿਆ ਨੇ ਮਾਣਿਆ ਤੂੰ ਮਾਣ ਹਰ ਢਾਡੀ ਹੂੰ ਤੂੰ ਡਾਢਿਆ ਹਰ ਡਾਢੀ ਹੂੰ ਤੂੰ ਡਾਢਿਆ ਹਰ ਅੰਕਾਰੀਆ ਮਾਰ ਨਿਵਾਏ ਮਨ ਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹਲਾ ਤੀਜਾ ਸਾਤ ਗੁਰ ਕਾ ਭਾਣਾ ਜੋ ਚਲਾ ਤਿਸ ਵਡਿਆਈ ਵੱਡੀ ਹੋਈ ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਏ ਸਤਿਗੁਰ ਕੈ ਭਾਣੇ ਜੋ ਚਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮਿਟ ਨਾ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਥੇ ਵਸ ਹੈ ਗੁਰਮੁਖ ਬੂਝੈ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਆਣ ਦਿਨ ਹਰ ਲੈ ਉਤਾਰ ਮਾਇਆ ਬੰਦੀ ਖਸਮ ਕੀ ਤਿੰਨ ਅੱਗੇ ਕਮਾਵੇ ਕਾਰ ਪੂਰਾ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੁਖ ਦੁਆਰ ਮਾਨਮੁਖ ਹੁਕਮ ਨਾ ਜਾਣੀ ਤਿਨ ਮਾਰੇ ਜਮ ਚੰਦਾਰ ਗੁਰਮੁਖ ਜਿਨੀ ਅਰਾਧਿਆ ਤਿੰਨੀ ਤਰਿਆ ਭੋਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰਿਆਪੇ ਬਖਸਣ ਹਾਰ ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉਂ ਕੀਜੈ ਜਾਂ ਨਾਹੀ ਆ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਾ ਲਾਹਿਓ ਭਗਤ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾ ਉਰਧਾਰ ਸਾਲਾ ਹੀ ਸੋ ਪ੍ਰਭ ਸਦਾ ਸਦਾ ਗੁਰ ਕਹੇ ਪਿਆਰ ਨਾਨਕ ਜਿਸ ਮਦਦ ਕਰੇ ਤਿਸ ਮਿਲ ਲੈ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈ ਹੈ ਜਾ ਕੋ ਨਦਰ ਕਰੇ ਮਾਨਸ ਦੇਵ ਤੇ ਭਏ ਧਿਆਇਆ ਨਾਮ ਹਰੇ ਹੋ ਮੈਂ ਮਾਰ ਮਿਲਾਈ ਅਨਾ ਗੁਰ ਕਹਿ ਸਭ ਤਰੇ ਨਾਨਕ ਸਹਿ ਸਮਾਈ ਅਨ ਹਰੇ ਆਪਣੀ ਕਿਰਪਾ ਕਰੇ ਪੌੜੀ ਹਾਰੇ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਆਂ ਨਾ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਆਂ ਨਾ ਹਰ ਭਗਤਾਂ ਨੂੰ ਦੇ ਆਨੰਦ ਤੇਰ ਘਰੀ ਬਹਾਲੀਆਂ ਨਾ ਪਾਪੀਆਂ ਨੂੰ ਨਾ ਦੇ ਤੇਰ ਰਹਿਣ ਚੁਣ ਨਰਕ ਘੋਰ ਚਾਲੀਆਂ ਨਾ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੀਆਂ ਸਲੋਕ

ਕੀਤਾ ਪਹਿਲਾਂ ਕੋ ਬੁੱਧ ਡੋਮਣੀ ਕੋ ਦਇਆ ਕਸਾਇਣ ਪਰ ਨਿੰਦਾ ਘੱਟ ਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ ਸਤ ਸੰਜਮ ਕਰਨੀ ਕਾਰਾਂ ਨਾਵਣ ਨਾਉ ਚੁਕੇਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਧ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੇ ਨਾਨਕਾ ਕਾਕੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੁਹਾਰ ਪੈ ਆਖੀਐ ਕਾਰਜ ਦੇ ਸੁਹਾਰ ਸਤਿਗੁਰ ਸਹਿ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਲੱਖ ਪ੍ਰਭ ਲਾਖੀਐ ਸੋਖ ਮਹੱਲਾ ਤੀਜਾ ਜੀਓ ਪਿੰਡ ਸਭ ਤੇ ਸਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾ ਤਾਰ ਹੋ ਬਲਿਹਾਰੀ ਤਿੰਨ ਕਹੋ ਜਿਨ ਧਿਆਇਆ ਹਰਿ ਨਿਰੰਕਾਰ ਉਹਨਾਂ ਕੇ ਮੁਖ ਸਾਧੂ ਜਿਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਾਵ ਨਿਧ ਖਰਚੋ ਖਾਓ ਅਠਾਰਾਂ ਸਿੱਧੀ ਪਿੱਛੇ ਲੱਗਿਆ ਫਿਰ ਨਿਜ ਘਰ ਵਸੈ ਨਿਜ ਥਾਏ ਅਨਹਦ ਧੁਨੀ ਦਰ ਸਦ ਵੱਜਦੇ ਉਨ ਮਨ ਹਰ ਲਿਵਲਾਏ ਨਾਨਕ ਹਰ ਭਗਤ ਤਿੰਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪੌੜੀ

Thank you.

ਨਾਮ ਪਾਵਾ ਜਨ ਕੋਈ ਸਤਿ ਸ੍ਰੀ ਅਕਾਲ।

नाम के नाम और उनके नाम के नाम मुझे कभी बहुत मिलते हो।

Thank you.

Yeah.

ਜੋ ਕਿ ਪੰਡਿਤ

Amen.

Thank you.

Yeah.

ಸಂಪೂರ್ಣ ಬರ್ತೀವಿ.

ਜਿਸ ਤਰ੍ਹਾਂ ਇੱਥੇ ਵੀ ਬਾਬਾ ਨਾਨਕ ਜੀ ਦਾ ਮੁੱਖ ਅਗਰ ਕੋਈ ਪਾਵਾ

Oh.

ಸಂಚಾರ

Christian, non-Christian, all the way.

Allah'a emanet olun.

ਨਾਮ ਗੁਰ ਸਿੱਖ ਨਾਮ ਧੰਨ ਦੇ ਗੁਰ ਕਾ ਸਿੱਖ ਗੁਰ ਭਾਗੀਏ ਗੁਰ ਕਾ ਸਿੱਖ ਜੋ ਰਹੇ ਗੁਰ ਕੀ ਆਗਿਆ ਮਨ ਪ੍ਰਸਾਦ।

अपनी कृपा जिस

soy.

Thank you.

किया सब सत किस प्रति सर्जी पद करे जनता

सपरवान